0: ਚਤੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮ ਤੇ ਆਇਆ। ਇਨਾ ਜਨਤਾ ਕੇਵਸ ਕਿਛ ਨਹੀਂ ਤੁਧ ਵੇ ਕੇ ਜਗਤ ਪਾਇਆ। ਇੱਕ ਨਾਨੂ ਤੂੰ ਮੇਲ ਲੈ ਕਾਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਮੋਹੇ ਨਿਰਗੁਣ

मन मूरख अज हो नह समझत सिख दै हारियो नीत।

What?

ਘੱਟ ਘਟੇ ਵਾਸੀ ਸਰਬ ਨਿਵਾਸੀ ਅਸਥ

जैसे मात पिताई तिस बिन निमख नहीं रह सकिए, तिस बिन निमख नहीं।

ਤੇ ਮਗਨ ਭਏ ਲੇਵ ਲਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰੇ ਮੂੰਹ।

सखा तू ही मेरा मीत। धन गुरु नानक देव साहब जी।

ਸਤਿਗੁਰ ਗੁਰਾਂ ਗੁਰੂ ਅਬਿਨਾਸੀ ਪੀਰਾਂ ਪੀਰ ਵਖਾਣੀਐ ਨਾਥਾ ਨਾਦ ਸਾਧ ਸੰਗ ਵਾਸੀ ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ ਸਨਮੁਖ ਮਿਲ ਪੰਚ ਆਖੀਐਨ ਬਿਰਦ ਪੰਚ ਪਰਮੇਸ਼ਰ ਪਾਸੀ ਗੁਰਮੁਖ ਮਿਲ ਪ੍ਰਵਾਨ ਪੰਚ ਸਾਧ ਸੰਗਤ ਸੱਚ ਖੰਡ ਬਿਲਾਸੀ ਗੁਰਦਰਸ਼ਨ ਗੁਰ ਸ਼ਬਦ ਹੈ ਗੁਰਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਭਾਏ ਭਗਤ ਰਹਿ ਰਾਸੀ ਮਿੱਠਾ ਬੋਲਣ ਨਿਵ ਚੱਲਣ ਖੱਟ ਖਵਾਲਣ ਆਸ ਨਿਰਾਸੀ ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪ੍ਰਗਾਸੀ ਸਾਧ ਸੰਗਤ ਮਿਲ ਬੰਦ ਖਲਾਸੀ ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਿਨਾਸੀ ਕਬ ਕਲ ਸੋਜ

ਅੰਗੁਸ਼ਟ ਧਾਰ ਬਿਦਰੂ ਧਾਰੇ ਉਹ ਦਾਸਤ ਪਾਏ ਰੇਵਣ ਤੂੰ ਵੀ ਖਾ।

ਜਵੰਤ ਥਕੰਤ ਜੀਆ ਦੁੱਖ ਸੁਖ ਬਭੋਗਨੇ ਪਰਮ ਭਿਆਨ ਉਦਿਆਨ ਰਮਣੰਗ ਮਹਾ ਵਿਕਟ ਅਸਾਧ ਰੋਗਨੇ ਵੈਧੰਗ ਪਾਰ ਬ੍ਰਹਮ ਪਰਮੇਸ਼ਵਰ ਰਾਧ ਨਾਨਕ ਹਾਰ ਹਰ ਹਰੇ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਸੰਤਾਪ ਹਰਨੇ ਕਰਨਾ ਮੈਂ ਸਭ ਦੁੱਖ ਰੋ ਹੇ ਸਰਨ ਯੋਗ ਦਿਆਲੇ ਦੀਨਾ ਨਾਥ ਮਿਆ ਕਰੋ ਸਰੀਰ ਸਭਸਤ ਖੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਚਰਨ ਕਮਲ ਸਰਨਗ ਰਮਗ ਗੋਪਾਲ ਕੀਰਤਨੈ ਸਾਧ ਸੰਗੇਨ ਤਰਨਗ ਨਾਨਕ ਮਹਾਸਾਗਰ ਪਹਿ ਦੂਤਰੈ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰੇ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰੈ ਸਰਵ ਰੱਖਿਆ ਗੁਰਦਿਆਲੇ ਪਹਿ ਦੂਤ ਬਿਨਾਸਨੈ ਭਗਤ ਬਚਲ ਨਾਥ ਨਾਥੇ ਸਰ ਨਾਨਕ ਪੁਰਖ ਚੁਤੈ ਜੇਨ ਕਲਾ ਤਾਰਿਓ ਕਾਸੰਗ ਸੰਤਰੰਗ ਕਾਸ਼ਟ ਬਿਸਟੰਗ ਜੇਨ ਕਲਾ ਸਸੂਰ ਨਖਤਰੇ ਜੁਤਹੰਗ ਸਾਸੰਗ ਸਰੀਰ ਧਾਰਨੰਗ ਜੇਨ ਕਲਾ ਮਾਤ ਗਰਭ ਪ੍ਰਿਤਪਾਲੰਗ ਨੈ ਛੈ ਜੰਤ ਜਠ ਰੋਗਨੈ ਤੇਨ ਕਲਾ ਸਤੰਭੰਗ ਸਰੋਭਰੰਗ ਨਾਨਕ ਨੈ ਛੈ ਜੰਤ ਤਰੰਗ ਤੋਣੈ ਗੁਸਾਈ ਗੁਰਿਸਟਰ ਪੇਣ ਸਿਰਮਣੰਗ ਸਰਬੱਤਰ ਜੀਵਣੇ ਲਿਬਦੰਗ ਸੰਤ ਸਗੇਣ ਨਾਨਕ ਸ਼ਬਦ ਮਾਰਗ ਪਹਰ ਭਗਤਣੈ ਮਸਕੰਗ ਪਗਣੰਤ ਸਹਿਲੰਗ ਕਰਦਮ ਤਰੰਤ ਪਪੀਲ ਕੈ ਸਾਗਰੰਗ ਲਗੰਤ ਪੇ ਗੰਗ ਤਮ ਪਰਗਾਸੇ ਅਧ ਕੈ ਸਾਧ ਸੰਗੇਣ ਸਿਮਰੰਤ ਗੋਬਿੰਦ ਸਰ ਨਾਨਕ ਹਰ ਹਰ ਹਰੇ ਤਿਲਕਹੀਣ ਜਥਾ ਬਿਪਰਾ ਅਮਰਹੀਣ ਜਥਾ ਰਾਜਨੇ ਆਬਦਹੀਣ ਜਥਾ ਸੂਰਾ ਨਾਨਕ ਧਰਮਹੀਣ ਤਥਾ ਵੈਸਨਵੈ ਨਾ ਸੰਕੰਗ ਨਾ ਚੱਕਰੰਗ ਨਾ ਗਦਾ ਨਾ ਸਿਆਮੰਗ ਅਸਚਰਜ ਰੂਪੰਗ ਰਹੰਤ ਜਨਮੰਗ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦੇ ਬਸੰਤ ਸਾਧ ਹਿਰਦਯੰਗ ਚੋਤ ਬਜੰਤ ਨਾਨਕ ਬੜ ਭਾਗਿਆ ਉਦਿਆਨ ਬਸਨੰਗ ਸੰਸਾਰੰਗ ਸੰਬੰਧੀ ਸਵਾਨ ਸਿਆਲ ਖਰੈ ਬਿਕਮ ਸਥਾਨ ਮਨ ਮੋਹ ਮਿਦਰੰਗ ਮਹਾਸਾਧ ਪੰਚ ਤਸਕਰੈ ਹੀਤ ਮੋਹ ਪੈ ਪਰਨ ਪਰਮੰਗ ਹੰਗ ਫਾਸ ਤਿਖਣੇ ਕਠਨੈ ਪਾਵਕ ਤੋ ਅਸਾਧ ਕੁਰੰਗ ਅਗਮ ਤੀਰ ਨੈ ਲੰਘਣੈ ਭਜ ਸਾਧ ਸੰਗ ਪਾਲ ਨਾਨਕ ਹਰ ਚਰਨ ਸਰਨ ਉਦਰੰਗ ਕਿਰਪਾ ਕਿਰਪਾ ਕਰੰਤ ਗੋਬਿੰਦ ਗਪਾਲੇ ਸਗਲੰਗ ਰੋਗ ਖੰਡਨੇ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰੇ ਸਿਆਲਮੰਗ ਮੁਦਰ ਮਰਿਖਿਅੰਗ ਰਿਦਿਅੰਗ ਭੂਮ ਵੈਰਨੇ ਨਿਵੰਤ ਵੰਤ ਮਿਥਿਆ ਚੇਤਨੰਗ ਸੰਤ ਸਵਜਨੇ ਅਚੇਤ ਮੂੜਾ ਨਾ ਜਤੰਤ ਕਟੰਤ ਆਸਾ ਨਿਤ ਪ੍ਰਤੇ ਸਹਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਹਿਸਤੇ ਰਚੰਤ ਪੁਰਖੇ ਕੁਟੰਬ ਲੀਲਾ ਨਿਤ ਆਸਾ ਵਿਖਿਆ ਬਨੋਦ ਪਰਮਤ ਪਰਮਤ ਬਹੁ ਜਨਮ ਹਾਰਿਓ ਸਰ ਨਾਨਕ ਕਰਨਾ ਮੈਂ ਹੇ ਜਿਵੇ ਰਸ ਗੇ ਮੁਦਰ ਪ੍ਰੈ ਤੁੰਗ ਸਤ ਤੰਗ ਪਰਮ ਬਾਧਗ ਅਵਰਤ ਇੱਥੇ ਸ਼ੁਧ ਅਸ਼ਰਨੈ ਗੋਬਿੰਦ ਮੋਦਰ ਮਾਧਵੇ ਗਰਵੰਤ ਨਾਰੀ ਮਾਧੋਨ ਮਰਤੰਗ ਬਲਵੰਤ ਬਲਾਤ ਕਾਰਨੇ ਚਰਨ ਕਮਲ ਨੈ ਛਜੰਤ ਤ੍ਰਿਣ ਸਮਾਨ ਤ੍ਰਿਗ ਜਨਮਨੈ ਨੇ ਹੇ ਪਪੀਲ ਕਾ ਗ੍ਰਿਸ਼ਟੇ ਗੋਬਿੰਦ ਸਿਮਰੰਗ ਤੋ ਅੰਗ ਤਨੇ ਨਾਨਕ ਅਨਕ ਬਾਰ ਨਮੋ ਨਮੈ ਤਿਰਨੰਗ ਤਾ ਮੇਰੰਗ ਸਹਿਕੰਗ ਤਾ ਹਰਿਅੰਗ ਬੁੱਢ ਤਾ ਤਰਿਅੰਗ ਉਣ ਤਾ ਭਰਿਅੰਗ ਅੰਧਕਾਰ ਕੋਟ ਸੂਰ ਜਾਰੰਗ ਬਿਨਵੰਤ ਨਾਨਕ ਹਰ ਗੁਰ ਦਿਆਰੰਗ ਬ੍ਰਾਹਮਣ ਸੰਗ ਉਧਰਨੇ ਬ੍ਰਹਮ ਕਰਮ ਸੇ ਪੂਰਨੇ ਆਤਮ੍ਰਿਤੰਗ ਸੰਸਾਰ ਗਹੰਗ ਤੈ ਨਚ ਨਾਨਕ ਤੈ ਨਰ ਨਾਨਕ ਨਿਹਵਲੈ ਪਰ ਦਰ ਬਿਨੰਗ ਬਹੁ ਬਿਘਨ ਕਰਨੰਗ ਉਚਰਨੰਗ ਸਰਬ ਜੀ ਕੈ ਲਾਲ ਤ੍ਰਿਸ਼ਨਾ ਅਤਪਤ ਮਨ ਮਾਏ ਕਰਮ ਕਰਤ ਸੇ ਸੁਭ ਕਰੈ ਮਤੇ ਸਮੇਵ ਚਰਨੰਗ ਉਦਰੰਗ ਪਹਿ ਦੂਤਰੈ ਅਨੇਕ ਪਤ ਕਰਨੰਗ ਨਾਨਕ ਸਾਧ ਸੰਗਮ ਨਾ ਸੰਸੈ ਮਹੱਲਾ ਪੰਜਵਾਂ ਗਾਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰ ਪੂਰ ਪੋਪ ਸੁਗੰਧਾ ਪਰਸ ਮਨਿਖਿਆ ਦਿਹੰਗ ਹਿਣੰਗ ਮਲੀਨੰਗ ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਭੇਣ ਅਗਣਾਨੋ ਪਰਮਾਣੋ ਪਰਜੰਤ ਅਕਾਸੇ ਦੀਪ ਰੋਸ ਖੰਡਨੇ ਗਸ਼ੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸੇ ਦਤੈ
ਜਾਣੋ ਸਤ ਬੰਤੋ ਮਰਨੋ ਦ੍ਰਿਸ਼ਟੇਨ ਮਿੱਥਿਆ ਕੀਰਤਨ ਸਦ ਚਲੰਤੋ ਪਣੰਤ।

ਨਾਨਕ ਸਾਧ ਸੰਗੇ ਨਾਮ ਮਾਇਆ ਚਿਤ ਪਰਮੇਣ ਇਸ਼ਟ ਮਤਰੀ ਖਵਾਦ ਵੈ ਲਬਧੰਗ ਸਾਧ ਸੰਗੇਣ ਨਾਨਕ ਸੁਖ ਹਸਤਨੰਗ ਗੋਪਾਲ ਭਜਨੰਗਾ ਮੈਂ ਲਾਗਰ ਸਗੇਨ ਨਿਮ ਬਿਰਖ ਸੇ ਚੰਦਨੇ ਨਿਕਟ ਵਸਤੋ ਵਾਸੋ ਨਾਨਕ ਹੰਗ ਬੁੱਧ ਨਾ ਬਹੁਤੇ ਗਾਥਾ ਗੋਪਾਲ ਕਤਿੰਗ ਮਤਿੰਗ ਮਾਨ ਮਰਦਨੇ ਹਤੰਗ ਪੰਚ ਸੁਤਰੇਣ ਨਾਨਕ ਹਰ ਬਾਣੇ ਪਰਹਾਰਨੇ ਬਚਨ ਸਾਧ ਸੁਖ ਪੰਥਾ ਲਹੰਤਾ ਬਡ ਕਰਮਣੇ ਰਹੰਤਾ ਜਨਮ ਮਰਨੇਣ ਰਮਣੰਗ ਨਾਨਕ ਹਰ ਕੀਰਤਨੇ ਪੱਤਰ ਪਰਜੇਣ ਚੜੀਅੰਗ ਨਾ ਜੜੀਅੰਗ ਪੇਟ ਸੰਪਤਾ ਨਾ ਬਿਉਣ ਬਿਖ ਮਤਾ ਨਾਨਕ ਬਾਂਤ ਜੋਨ ਵਾਸਰੋ ਰਹਿਣੀ ਭਾਵਨੀ ਸਾਧ ਸੰਗੇਣ ਲਪਤੰਗ ਬਡ ਭਾਗਣੇ ਹਰ ਨਾਮ ਗੁਣ ਰਮੰਗ ਨਾਨਕ ਸੰਸਾਰ ਸਾਗਰ ਨੈ ਵਿਆਪਣੇ ਗਾਥਾ ਗੂੜ ਪਾਰੰਗ ਸਮਝਣੰਗ ਬਿਰਲਾ ਜਨੇ ਸੰਸਾਰ ਕਾਮ ਤਜਨੰਗ ਨਾਨਕ ਗੋਵਿੰਦ ਰਮਣੰਗ ਸਾਧ ਸੰਗਮੈ ਸਮੰਤ ਸਮੰਤਰ ਸਾਧ ਬਚਨਾ ਕੋਟ ਦੁਖ ਵਿਨਾਸਨੇ ਹਰ ਚਰਨ ਕਮਲ ਧਿਆਨੰਗ ਨਾਨਕ ਕੁਲ ਸਮੂਹ ਧਾਰਨੈ ਸੁੰਦਰ ਮੰਦਰ ਸੈਣੇ ਜੇਨ ਮਧੇ ਹਰ ਕੀਰਤਨੇ ਮੁਕਤੇ ਰਮਣ ਗੋਵਿੰਦੇ ਨਾਨਕ ਲਬਧਿਅੰਗ ਬਡ ਭਾਗਣੇ ਹਰ ਲਬਦੋ ਮਿੱਤਰ ਸਮਿਤੋ ਵਿਦਾਰਨ ਕਦੇ ਨ ਚਿੱਤੋ ਜਾਂ ਕਾ ਅਸਲ ਤੋਲ ਮਿੱਤੋ ਸੋਈ ਨਾਨਕ ਸਖਾ ਜੀ ਸੰਗ ਕੀਤੋ ਅਭਜਤ ਸਿੰਘ ਮਿਟੰਤ ਸਤ ਪੁੱਤਰੇ ਸਿਮ੍ਰਿਤ ਬਹਿ ਰਿਧੇ ਗੁਣ ਮੰਤਰਣੇ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨੇ ਮਰਨੰਗ ਵਿਸਰਣੰਗ ਬਿੰਦੇ ਜੀਵਨੰਗ ਹਰ ਨਾਮ ਤੇ ਆਵਣੇ ਲਵੜੰਗ ਸਾਧ ਸੰਗੇਣ ਨਾਨਕ ਹਰ ਪੂਰਵ ਲਿਖਣੇ ਦਸਨ ਬਿਹੂਨ ਪਿਅੰਗ ਮੰਤਰਣ ਮੰਤਰੰਗ ਗੌੜੀ ਨਿਵਾਰਨੰਗ ਵਿਆਦ ਪਾੜਨ ਸੰਤਰੰਗ ਨਾਨਕ ਲਬਧ ਕਰਮਣੈ ਜਥ ਕਥ ਰਮੰਗ ਸਰਨੰਗ ਸਰਬੱਤਰ ਜੀਵਣੈ ਲਧ ਤਥ ਲੰਘਣ ਪ੍ਰੇਮ ਨਾਨਕ ਪ੍ਰਸਾਦ ਗੁਰਦਾਸ ਨੇ ਚਰਨ ਚਰਨਾਰ ਬਿੰਦ ਮਨ ਵਿਦਿਅੰਗ ਸਿਧਿਅੰਗ ਸਰਬ ਕੁਸਲਣੈ ਗਾਥਾ ਗਵੰਤ ਨਾਨਕ ਭੰਗ ਪਰਾ ਪੂਰਵਣੇ ਸੁਭ ਬਚਨ ਰਮੰਗ ਗਵਣੰਗ ਸਾਧ ਸੰਗੇਨ ਉਧਰਣੈ ਸੰਸਾਰ ਸਾਗਰੰਗ ਨਾਨਕ ਪੁਨਰਪ ਜਨਮ ਨਾ ਲਭ ਤੇ ਵੀਦ ਪੁਰਾਣ ਸ਼ਾਸਤਰ ਵਿਚਾਰੰਗ ਏਕ ਓਂਕਾਰ ਨਾਮ ਉਰ ਧਾਰੰਗ ਕੁਲੇ ਸਮੂਰ ਸਗਲ ਉਧਾਰੰਗ ਬਡਭਾਗੀ ਨਾਨਕ ਉਤਾਰੰਗ ਸਿਮਰਣੰਗ ਗੋਵਿੰਦ ਨਾਮੰਗ ਉਧਰਨ ਕੁਲ ਸਮਹੋਣੈ ਲਬਧਿਅੰਗ ਸਾਧ ਸੰਗੇਨ ਨਾਨਕ ਬਡਭਾਗੀ ਪੈਟ ਅੰਤ ਦਰਸਨੈ ਸਰਬ ਦੁਖ ਪ੍ਰਤਿਆਗੀ ਸਰਬ ਧਰਮ ਦੇੜਤਣੈ ਲਬਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਣੈ ਹੋ ਹੈ ਹੋਬੰਤੋ ਹਰਨ ਪਰਨ ਸਪੂਰਣੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਰਨੈ ਸੁਖੇਣ ਬੈਣ ਰਤਨੰਗ ਰਚਨੰਗ ਕੁਸੰਭ ਰੰਗਣੈ ਰੋਗ ਸੋਗ ਬਿਅੰਗ ਨਾਨਕ ਸੁਖ ਨਾ ਸੁਪਨੈ ਪੁਨਹੇ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗਮ ਮਸਤਕ ਲੇਖਾਵਤੀ ਉਰਜਰਿਓ ਸਭ ਸੰਗ ਨੂਪ ਰੂਪਾਵਤੀ ਉਸਤਤ ਕਹਿ ਨ ਜਾਏ ਮੁਖੋ ਤੁਹਾਰੀਆਂ ਮੋਹਿ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੀ ਸਭ ਸਿੰਗਾਰੇ ਹੋ ਜੀਉ ਸਭ ਦਿਵਾ ਆਸ ਪਿਆਸੀ ਸੇਜ ਸੁਕੰਤ ਬਿਛਾਈਏ ਹਰ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ ਸਖੀ ਕਾਲਜ ਹਾਰ ਤੰਬੋਲ ਸਭੇ ਕਛਵ ਸਾਜਿਆ ਸੁਲਹਿ ਕੀਏ ਸੰਘਾਰ ਕੇ ਅੰਚਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ ਹਰ ਹਾਂ ਕੰਤੇ ਬਾਜ ਸਿੰਘਾਰ ਸਭ ਵਿਰਥਾ ਜਾਈਏ ਜਿਸ ਘਰ ਵਸਿਆ ਕੰਤ ਸਾ ਬਡ ਭਾਗਣੇ ਤਿਸ ਬਣਿਆ ਹੰਬ ਸਿੰਘਾਰ ਸਾਈ ਸੁਹਾਗਣੇ ਹੂੰ ਸੁਤੀ ਹੋਈ ਅਚਿੰਤ ਮਨ ਆਸ ਪਰਾਈਆ ਹਰ ਹਾਂ ਜਾਂ ਕਰ ਆਇਆ ਕੰਤ ਤਾਂ ਸਭ ਕੁਛ ਪਾਈਆ ਆਸਾ ਇਤੀ ਆਸ ਕੇ ਆਸ ਪਰਾਈਏ ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈਏ ਮੈਂ ਤਨ ਅਵਗਣ ਬਹੁਤ ਕੇ ਅਵਗਣ ਚਾਇਆ ਹਰ ਹਾਂ ਸਤਿਗੁਰ ਭਏ ਦਿਆਲ ਤਾਂ ਮਨ ਠਹਿਰਾਇਆ ਕਾ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾ ਪੂਰਾ ਪਾਇਆ ਹਰ ਹੈ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹੱਥ ਪਦਮ ਆਗਨ ਸੁਖ ਬਾਸਨਾ ਸਖੀ ਮੋਰੇ ਕੰਠ ਰਤਾਨਾ ਪੇਖ ਦੁਖ ਨਾਸਨਾ ਵਾਸੋ ਸੰਗ ਕਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿਧ ਵਸੇ ਜਿਸ ਸਦਾ ਕਾਰਾ ਪਰਤਰੈ ਰਾਵਣ ਜਾਹੇ ਸੀਤਾ ਜਾਦੀਏ ਨਿਤ ਪ੍ਰਤੀਹਰੇ ਪਰ ਦਰਬ ਸ਼ਿਦਰ ਕਤ ਢਾਕੀਐ
ਹਰ ਗੁਣ ਰਮਤਰ ਪਵਿੱਤਰ ਸਗਲ ਕੁਲ ਤਾਰੇ ਹਰ ਹਾਂ ਸੁਣਤੇ ਪਏ ਪਨੀਤ ਪਾਰ ਬ੍ਰਹਮ ਵਿਚਾਰੇ ਉੱਪਰ ਬਨੇ ਆਕਾਸ ਤਲੇ ਤਰ ਸੋਤੀ ਦਹਿ ਦਿਸ ਚਮਕੇ ਬੀਜਲ ਮੁਖ ਕੋ ਜੋਤੇ ਖੋਜਤ ਫਿਰੋ ਉਪਦੇਸ ਪੀਓ ਕਤ ਪਾਈਏ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਏ ਡਿਠੇ ਸਵੇ ਤਾਵ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾ ਤੂੰ ਸੋਇਆ ਬਸਤੀ ਸਗਨ ਪਾਰ ਅਨੂਪਦਾ ਰਾਮਦਾਸ ਪਰ ਹਰ ਹਾਂ ਨਾਨਕ ਕਸਮਲ ਜਾਹੀਏ ਜਾਹੇ ਨਾਹੀਏ ਰਾਮਦਾਸ ਸਾਰਾ ਚਾਤਰਕ ਚੇਤ ਸੁਚੇਤ ਸੋ ਸਾ ਜਨ ਚਾਹੀਏ ਜਿਸ ਸੰਗ ਲਾਗੇ ਪ੍ਰਾਣ ਤਿਸੇ ਕੋ ਆਈਐ ਬਨ ਬਨ ਫਿਰ ਤੋ ਦਾਸ ਬੂੰਦ ਜਲ ਕਾਰਨੇ ਹਰ ਹਾਂ ਤਿਉਂ ਹਰ ਜਨ ਮੰਗੇ ਨਾਮ ਨਾਨਕ ਬਲਿਆਰਨੇ ਮਿਤਨ ਕਾ ਚੇਤਨ ਉਪ ਮਰਮ ਨਾ ਜਾਨੀਏ ਗਾਹਕ ਗੁਣੇ ਅਪਾਰ ਸੋ ਤਤ ਪਛਾਨੀਏ ਚਿਤੇ ਚਿਤ ਸਮਾਏ ਤਾਂ ਹੋਵੇ ਰੰਗ ਕਨਾ ਹਰ ਹਾਂ ਚੰਚਲ ਚੋਹਰੇ ਮਾਰ ਤਾਂ ਭਾਵੈ ਸੱਚ ਤਨਾ ਸੁਪਨੇ ਉਬੀ ਪਈ ਗਿਹੋ ਨਾ ਅੰਚਲਾ ਸੁੰਦਰ ਪੁਰਖ ਵਿਰਾਜਤ ਹਪੇਕ ਮਨ ਬੰਚਲਾ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਏ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰੈ ਪਾਈਏ ਨੈਨਨ ਦੇਖੇ ਸਾਧ ਸੇ ਜੈ ਨੈਨ ਬਹਾਲਿਆ ਕਰਨ ਨਾ ਸੁਣੀ ਨਾਦ ਕਰਨ ਮੁੰਦ ਕਾਲਿਆ ਰਸਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਵਿਸਰੇ ਗੋਵਿੰਦ ਰਾਏ ਦਿਨੋ ਦਿਨ ਕੱਟੀਏ ਪੰਕ ਜਪਾਤੇ ਪੰਕ ਮਹਾ ਮਦ ਖੂ ਗੁਫਿਆ ਅੰਗ ਸੰਗੁਰ ਜਾਏ ਬਿਸਰੇ ਸੁਫਿਆ ਹੈ ਕਉ ਐਸਾ ਮੀਤ ਜੇ ਤੋਰੇ ਬਿਖਮ ਗਾਠ ਨਾਨਕ ਇੱਕ ਸਿਧੇ ਸ੍ਰੀ ਧਰ ਨਾਥ ਜੇ ਟੂਟੇ ਲਏ ਸਾਠ ਧਾਵੋ ਦਸਾ ਨੇਕ ਪ੍ਰੇਮ ਬਰ ਪ੍ਰਭ ਕਾਰਨੇ ਸੰਤ ਸਦਾ ਪੰਚ ਸਦਾ ਵੈ ਦੂਤ ਕਵਨ ਵਿਦ ਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ ਹਰ ਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾ ਡਿਕੁਟੇ ਖਾਵੋ ਪਹੁੰਚੋ ਸਭ ਗੁਰਮੁਖ ਛੁਟੇ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾ ਰਾਤ ਕਦੇ ਨ ਜਾਹੇ ਮਾਰਾ ਜਿੱਥੇ ਜਾਏ ਭਗਤ ਸੋ ਥਾਨ ਸੋ ਆਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈਕਾਰ ਨਿੰਦਕ ਮੂਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪਨੀਤ ਕਤੇ ਨਹੀਂ ਸੇਵੀਏ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹੂੰ ਬਲਿਆਰੀ ਤਿੰਨ ਜੈ ਦਰਗ ਹੈ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕੰਨ ਮਹਾਂ ਦੁਰਗੰਧਿਤ ਬਾਸ ਸਟਕਾ ਚਾਰ ਤਨ ਫਿਰ ਤੋ ਗਰਭ ਗਵਾਰ ਮਰ ਨਾ ਜਾਣੇ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸਚ ਮਾਨੈ ਜਿਸ ਕੀ ਪੂਜੇ ਔਦ ਤਿਸੇ ਕੌਣ ਰਾਖੇ ਵੈਦਕ ਅਨਕ ਭਾਵ ਕਹਾਂ ਲੋ ਪਾਖੇ ਏਕੋ ਚੇਤ ਗਵਾਰ ਕਾਜ ਤੇਰੇ ਆਵੇ ਹਰ ਹਾਂ ਬਿਨ ਆਵੇ ਤਨ ਸ਼ਾਰ ਵਿਰਥਾ ਸਭ ਜਾਵੇ ਔਖਦ ਨਾਮ ਅਪਾਰ ਮੁੱਲ ਕਪੀਜੇ ਮਿਲ ਮਿਲ ਖਾਵੇ ਸੰਤ ਸਗਲ ਕੋ ਦੀਜੇ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਰ ਹਾਂ ਹੂੰ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ ਔਖ ਦਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਜੋ ਬੋਲੇ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਮਨ ਜਿਉ ਇਸ ਪ੍ਰੇਮ ਕੀ ਦਮਕੇ ਹੋਤੀ ਸਾਠ ਰਾਵਣ ਹੋਤੇ ਸੋ ਰੰਕ ਨੈ ਜਿਨ ਸਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਿੱਚ ਗੇ ਖਚ ਰਿਹਾ ਬੀਜਨ ਰਾਈ ਹੋਤ ਚਰਨ ਕਮਲ ਮਨ ਬੀਦਿਆ ਬੂਜਨ ਸੁਰਤ ਸੰਜੋਗਾ ਸਾਗਰ ਮੇਰ ਧਿਆਨ ਬਨ ਖੰਡ ਬਨ ਨਵ ਖੰਡ ਬਸਦਾ ਭਰਮ ਮੂਸਨ ਪ੍ਰੇਮ ਭਰਮ ਕੇ ਗੁਨ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੇ ਜੋ ਅੰਬਰ ਛਾਏ ਬੀਧੇ ਬਾਧੇ ਕਮਲ ਮੈਂ ਪਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਿਤ ਅਰੇ ਗਰਵ ਮੂਸਨ ਨਿਪਕ ਪ੍ਰੇਮ ਪਰ ਪਵਾਰ ਬਾਰ ਦਿਓ ਸਰਵਾ ਮੂਸਨ ਮੂਸਨ ਮਰਮ ਨਾ ਜਾਣੇ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨਾ ਬੇਦਿਓ ਉਰਜਿਓ ਮਿਥ ਬਿਹਾਰਾ
गब दब जब जारिए बिशरत प्रेम ब्याल मूसन तब ही मूसिए बिशरत पुरख दयाल जाको प्रेम सुभाव है चरण चितवत मन माहे नानक बेहरी ब्रह्म के आन कत हो जाहे लख काटी ऊचो कनो चंचल चीत ब्याल नीच कीच निमिरत कणी करनी कमल जमाल कमल नयन अंजन श्याम चंद्र बदन चित चार मूसन मगन मिराम सिंह खंड खंड कर हार मगन प्यो प्रै प्रेम सिंह सूदना सिमरत अंग प्रगट प्यो सब लोह मैं नानक अदम पतंग सलोक भगत कबीर जियो के इक ओंकार सतगुर प्रसाद कबीर मेरी सिमरनी रसना उपर राम आद जगादी सगल भगत ताको सुख बसराम कबीर मेरी जात को सब को हसने हार बलियारी इस जात को जे जप्यो सिर जनहार कबीर डगमग क्या करे कहां डोलावे जियो सर्व सुख को नायको राम नाम रस पियो कबीर कंचन के कुंडल बने ऊपर लाल जड़ाओ दिसे दाधे कान जियो

ਗੁਣ ਰਵੇ ਜਦ ਵੇਖੋ ਤਤ ਸੋਏ ਕਬੀਰ ਜਾਦਿਨ ਹੂ ਮੁਆ ਪਾਛੇ ਪਿਓ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਤਜੇ ਗੋਵਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ

ਵੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ, ਕਬੀਰ ਵੰਸ ਬਢਾਈ ਬੂਢਿਆ।

ਕਬੀਰ ਸੰਤਨ ਕੀ ਚੁੰਗੀਆ ਭਲੀ ਪਾਠਕ ਸੁੱਤੀ ਗਾਓ ਆਗ ਲੱਗੋ ਤੇ ਧੌਲ ਹਰ ਜੇ ਨਾਹੀਂ ਹਰ ਕੋ ਨਾਓ ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ ਜੋ ਹਾਟੇ ਹਾਟ ਬਿਕਾਏ ਕਬੀਰ ਸਾਕਤ ਐਸਾ ਹੈ।

ਭਵਲ ਚਗੋਲਨਾਰ ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਬਹਿ ਵਿਤਾਰ ਜਿਨ ਬਲੋਇਆ ਤਿਨ ਕਾਇਆ ਅਵਰ ਵਿਲੋਭਨ ਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ ਇੱਕ ਕਬੀਰਾ ਨਾ ਮੁਸੇ ਜਿਨ ਕੀਨੀ ਬਾਰੇ ਬਾਟ ਕਬੀਰ ਸੁਖ ਨਹਿ ਜਗ ਕਰੇ ਜੋ ਬਹੁਤੇ ਮੀਤ ਜੋ ਚਿਤ ਰਾਖੇ ਏਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲਾ ਕਬੀਰ ਤਾਂ ਸਿਉਂ ਪ੍ਰੀਤ ਕਰ ਜਾਂ ਕੋ ਠਾਕਰ ਰਾਮ ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕਾਮ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਦਾ ਜਾਏ ਭਾਵੇ ਲਾਂਬੇ ਕੇਸ ਕਰ ਭਾਵੇ ਘਗਰ ਮਡਾਏ ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸ ਮਾਹੇ ਹਉਂ ਬਲਿਹਾਰੀ ਤਿੰਨ ਕੋ ਪੈਸ ਚੋ ਨਿਕ ਸਜਾਏ ਕਬੀਰ ਇਹੋ ਤਨ ਜਾਏਗਾ ਸਕੋ ਤਲਿਓ ਬਹੋਰਾ ਨਾਂਗੇ ਭਾਵੋ ਦੇ ਗਏ ਜਿਨਕੇ ਲਾਖ ਕਰੋਰਾ ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ ਕਹਿ ਸੰਗਤ ਕਰ ਸਾਧ

ਇੱਕ ਸਹਾਰ ਕੇ ਨਾਮ ਬਿਨਾ ਬਾਧੇ ਜੰਪਰ ਜਾਏ। ਵਾਹਿਗੁਰੂ ਕਬੀਰ ਉੱਜਲ ਪਰ ਹਰ ਕੱਪ, ਵਾਹਿਗੁਰੂ ਕਬੀਰ ਕਸੌਟੀ ਰਾਮ ਕੇ, ਝੂਠਾ ਟਿਕੇ ਨ ਕੋਏ। ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਕਬੀਰ ਉੱਜਲ ਪਰ ਹਰ ਕਾਪਰੇ, ਪਾਨ ਸੁਪਾਰੀ ਖਾਏ। ਇੱਕ ਸਹਰ ਕੇ ਨਾਮ ਬਿਨਾ ਬਾਧੇ ਜੰਪਰ ਜਾਏ। ਕਬੀਰ ਬੇੜਾ ਜਰਜਰਾ, ਫੂਟੇ ਛੇਕ ਹਜ਼ਾਰ। ਹਰੂਏ ਹਰੂਏ ਤਿਰ ਗਏ, ਡੁੱਬੇ ਜਿਨ ਸਿਰ ਪਾਰ। ਕਬੀਰ ਹੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ। ਇਹ ਜਗ ਜਰਤਾ ਦੇਖ ਕੇ, ਪਿਓ ਕਬੀਰ ਉਦਾਸ। ਕਬੀਰ ਗਰਬ ਨਾ ਕੀਜੀਏ, ਚਾਮ ਪਲ ਲਪੇਟੇ ਆਂਡ। ਹੈਬਰ ਉੱਪਰ ਛਤਰ ਤਰ, ਤੇ ਪੁਨ ਤਰਨੀ ਗਾਡ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਵਾਸ। ਅੱਜ ਕੱਲ ਪੂਏ ਲੇਟਣਾ, ਉੱਪਰ ਜਾਮੇ ਕਾਸ। ਕਬੀਰ ਗਰਬ ਨਾ ਕੀਜੀਏ, ਰੰਕ ਨ ਹਸੀਏ ਕੋਏ। ਅਜੋ ਸੁਣਾਓ ਸਮ

ਜੀ ਪਰ ਮੇਲੇ ਉਜਾਲਾ ਇਹ ਕੂਟਨੇ ਇਹ ਟੂਕਨੇ ਨਾ ਛੁੱਟ ਸੈ ਫਿਰ ਕਰ ਸਮੁੰਦਰ ਸਮਾਲਾ ਕਬੀਰ ਸਮੁੰਦਰ ਨਾ ਛੋਡੀਏ ਜੋ ਅਤ ਖਾਰੋ ਹੋਏ ਪੋਖਰ

ਕੁਕਰ ਭਰੀ ਸਾਕਤ ਕੀ ਬੁਰੀ ਮਾਏ ਉਹ ਤੇ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਕਬੀਰ ਹਰਨਾ ਦੁਬਲਾ

ਕਬੀਰ ਮਹਿੰਦੀ ਕਰ ਕਾਲਿਆ ਆਪ ਪਸਾਈ ਪਸਾਏ ਤੈ ਸਹਿ ਬਾਤ ਨ ਪੁੱਛੀਏ ਕਬੂ ਨ ਲਾਈ ਪਾਏ ਕਬੀਰ ਜੈ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ ਕਬੀਰ ਡੁੱਬਾ ਥਾ ਪੈ ਉਬਰਿਓ ਗੁਣ ਕੀ ਰਹਿ ਰਚ ਬਾਕਾ ਜਬ ਦੇਖਿਓ

ਕਬੀਰ ਪਾਰਸ ਚੰਦਨੇ ਤਿੰਨ ਹੈ ਇੱਕ ਸੁਗੰਧ ਤੇ ਮਿਲ ਤਿਓ ਤਮ ਪਏ ਲੋ ਕਾਂਟ ਨਿਰਗੰਧ ਕਬੀਰ ਜਮ ਕਾ ਠੇਗਾ ਬੁਰਾ ਹੈ ਉਹ ਨਹੀਂ ਸਿਆ ਜਾਏ ਇੱਕ ਸੋ ਸਾਧੂ।

ਕਬੀਰ ਸਤੀ ਪੁਕਾਰੇ ਚੇਚੜੀ, ਸੁਣ ਹੋ ਵੀਰ ਸਮਾ ਮਸਾਨ, ਲੋਗ ਸਭਾਇਆ ਚੱਲ ਗਿਆ ਹਮ ਤੁਮ ਕਾਮ ਨਿਦਾਨ। ਕਬੀਰ ਮਨ ਪੰਖੀ ਪਿਓ, ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਕਬੀਰ ਜਾ ਕੋ ਖੋਜਤੇ ਪਿਆਇਓ ਸੋਈ ਠੋਰ, ਸੋਈ ਫਿਰ ਕੇ ਤੂੰ ਪਿਆ।

ਤੇਰਾ ਕਬੀਰ ਭਾਰ ਭਰਾਈ ਸਿਰ ਚਰੇ ਚਲਿਓ ਚਾਏ ਬਾਟ ਆਪਣੇ ਭਾਰੇ ਨਾ ਡਰੇ ਆਗੇ ਔਕਟ ਘਾਟ ਕਬੀਰ ਬਨਕੀ ਦਾਦੀ ਲਾਕਰੀ ਠਾਂਡੀ ਕਰੇ ਪੁਕਾਰ ਮਤ ਬਸ ਭਰੋ ਲਹਾਰ ਕੇ ਜਾਰੇ ਦੂਜੀ ਵਾਰ ਕਬੀਰ ਇੱਕ ਮਰੰਤੇ ਦੋ ਮੂਏ ਦੋਏ ਮਰੰਤ ਹੈ ਚਾਰ ਚਾਰ ਮਰੰਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨ ਪਾਇਆ ਠੌਰ ਜਿਨ ਹਰ ਕਾ ਨਾਮ ਨ ਚੇਤਿਓ ਕਹਾਂ ਭੁਲਾਨੇ ਔਰ ਕਬੀਰ ਸੰਗ

ਨਰਕ ਭਰੇ ਤੇ ਮਾਨੇ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾਂ ਬਹੁਤੇ ਕੀਏ ਕਿਸੋ ਕੀਓ ਨਮੀਤਾ ਚਾਲੇ ਪਰੇ ਤੇ ਮਾਨੇ ਜੋ ਹਰ ਨਾ ਚਾਲੇ ਥੇ ਹਰ ਮਿਲਨ ਕੋ ਵਿਚੇ ਅਟਕਿਓ ਚੀਤ। ਵਾਹਿਗੁਰੂ ਕਬੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ ਜੈ ਜੈ ਡਾਲੀ ਭਗਤ ਰੋ ਸੋਈ ਮੁਰਮੁਰ ਜਾਏ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਕੈ ਪਰ ਹੈ ਰੇਤ ਰਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ ਹੋਣ ਹਰ ਸੋ ਹੋਏ ਹੈ ਸਾਕਤ ਸੰਗ ਨ ਜਾਓ ਕਬੀਰ ਸੰਗਤ

ਦਾਸ ਜੇ ਕੁਲ ਦਾਸ ਨਾ ਉਪਜੇ ਸੋ ਕਲ ਕੁਲ ਢਾਕ ਪਲਾਸ। ਕਬੀਰ ਹੈ ਗਏ ਬਾਹਮਨ ਸਗਨ ਕਹਨਾ ਲਾਖ ਸਜਾ ਫਿਰ ਆਏ ਇਹ ਸੁਖ ਤੇ ਭਿਖਿਆ ਪਲੀ ਜੋ ਹਰ ਸਿਮਰਤ ਦਿਨ ਜਾਏ। ਕਬੀਰ ਸਭ ਜਗ ਹੂੰ ਫਿਰਿਓ ਮਾਦਲ ਕੰਧ ਚੜ

ਕਬੀਰ ਜਗ ਬਾਧਿਓ ਜੇ ਜੇਵਰੀ ਤੇ ਮਤ ਵਧੋ ਕਬੀਰਾ ਜਹ ਆਟਾ ਲੋਨ ਜਿਉ ਸੋਨ ਸਮਾਨ ਸਰੀਰਾ ਕਬੀਰ ਹੰਸਿਓ ਹੰਸ ਉੱਡਿਓ ਤਨ ਗਾਡਿਓ ਸਜਾਈ ਸੈਨਾ ਅਜੂ ਜਿਉ ਨਾ ਛੋਡੇ ਰਹਿ ਕਾਈ ਨੈਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਵਣ ਸੁਣੋ ਤੋ ਨਾਉ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਉ ਕਬੀਰ ਸੁਰਗ ਨਰਕ ਤੇ ਮੈਰਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ

ਨਾ ਕਬੀਰ ਦੇਖ ਕੇ ਕਹੋ ਕਹਿ ਨਾ ਕੋ ਪਤੇ ਆਏ ਹਰ ਜੈਸਾ ਤੈਸਾ ਹੋਏ ਰਹੋ ਪਰ ਹਰਖ ਗੁਣ ਗਾਏ ਕਬੀਰ ਚੁਗੇ ਚਤਾਰੇ ਪੀ ਚੁਗੇ ਚੁਗ ਚੁਗ ਚਤਾਰੇ ਜੈਸੇ ਵਿਚਰੇ ਕੂੰਜ ਮਨ ਮਾਇਆ ਮਮ ਤਾਰੇ ਕਬੀਰ ਅੰਬਰ ਕਨ ਹਰ ਛਾਇਆ ਬਰਕ ਭਰੇ ਸਰ ਤਾਲ ਚਾਤਰਕ ਜਿਉ ਤਸਰ ਤਰ ਸਤ ਰਹੇ ਤਿਨ ਕੋ ਕੌਣ ਹਵਾਲ ਕਬੀਰ ਚੱਕੀ ਜੋ ਨਿਸ ਬਿਸਰੇ ਆਏ ਮਿਲੇ ਪ੍ਰਭਾਤ ਜੋ ਨਰ ਬਿਛਰੇ ਰਾਮ ਸਿਉ ਨਾ ਦਿਨ ਮਿਲੇ ਨਰਾਤ ਕਬੀਰ ਨਰਾਇਣ ਬਿਛੋਰਿਆ ਰਹੋ ਕਿਰੇ ਸੰਕ ਮਜੂਰਾ ਦੇਵਲ ਦੇਵਲ ਦਾਹੜੀ ਦਿਸੇ ਅਵਗਤ ਸੂਰਾ

ਦਿਨ ਜਪਹਿ ਮਰਾਰ, ਇੱਕ ਦਿਨ ਸੋਭਨ ਹੋਏ ਗੋ, ਲਾਂਭੇ ਕੌਂਡਵ ਗੌਂਡ ਪਸਾਰ। ਕਬੀਰ ਸੋਤਾ ਕਿਆ ਕਰੇ, ਬੈਠਾ ਰਹੋ ਵਰ ਜਾਗ, ਜਾ ਕੇ ਸੰਗਤੇ ਬਿਛਰਾ, ਤਾਂ ਹੀ ਕੇ ਸੰਗ ਲਾਗ। ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਪੇਕਤ ਹੀ ਪਨੀਤ ਹੋਏ, ਪੇਟਤ ਜਪੀਏ ਨਾਉ। ਕਬੀਰ ਸਾਖਤ ਸੰਗ ਨ ਕੀਜੀਏ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੇ ਦਾਗ। ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ, ਲਾਗੇ ਮੰਦਰ ਦੁਆਰ ਤੇ, ਅਵਕੇ ਅਟਾ ਕਾਢਿਆ ਜਾਏ। ਕਬੀਰ ਕਾਰਨ ਸੋ ਪਿਓ, ਜੋ ਕੀ ਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ, ਏਕੇ ਸਿਰਜਨਹਾਰ। ਕਬੀਰ ਫਲ ਪਾਕ ਵਾਹਿਗੁਰੂ, ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ, ਜੋ ਵਿੱਚ ਨਾ ਖਾਈ ਕਾਂਬ। ਕਬੀਰ ਠਾਕਰ ਪੂਜੇ ਮੋਲੈ, ਮਨ ਹਟ ਤੀਰਥ ਜਾਏ, ਦੇਖਾ ਦੇਖੀ ਸਵੰਗ ਧਰ, ਭੁੱਲੇ ਭਟਕਾ ਖਾਏ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੇ ਸਭ ਸੰਸਾਰ, ਇਸ ਪਰਵਾਸੇ ਜੋ

ਪਾਟਾ ਕਬੀਰ ਕਾਲ ਕਰੰਤਾ ਬੇਕਰ ਅਬ ਕਰਤਾ ਸੋਇ ਤਾਲ ਪਾਛੇ ਕੁਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਦੀਜੇ ਚੰਚਲ

ਜਿਹਨੇ ਇਹ ਜਮੂਆ ਸਿਰਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਪਿਆ ਭਵਰ ਪਏ ਸਭ ਦਾਸ ਜਿਉਂ ਜਪ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਹਿ ਗਚ ਭਰਿਓ ਕੁਟੰਬ ਕੈ ਕਾਂਠੇ ਰੇ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਵਿਚੇ ਤੁਮਾ ਧਾਮ ਕਬੀਰ ਸਾਕਰ ਤੇ ਸੁਕਰ ਭਲਾ ਰਾਖੇ ਆਛਾ ਗਾਓ ਉਹ ਸਾਕਤ ਬਪਰਾ।

ਜੀਤਾ ਕੇ ਆਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਨਮਨ ਵਰਗਲੇ ਮਾਨ ਸਭੇ ਕੋ ਖਾਏ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੋ ਬਾਇਆ ਏਕ ਲਾਗਤ ਹੀ ਪੂਏ ਗਏ ਮਿਲ ਗਿਆ ਪਰਿਆ ਕਲੇਜੇ ਸੇਕ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕਾ ਅੰਧੇ ਏਕ ਨ ਲਾ ਗਏ ਜੋ ਬਸ ਬਜਾਈਏ ਪੂਕਾ ਕਬੀਰ ਹੈਗੇ ਬਹਨ ਸਗਨ ਕੰਨ ਛਤਰਪਤੀ ਕੀ ਨਾਰ ਤਸ ਪਟੰਤਰ ਨਾ ਪੂਜੇ ਹਰ ਜਨ ਕੀ ਪਨਿਹਾਰ ਕਬੀਰ ਨਿਰਪਨਾਰੀ ਕਿਉਂ ਨਿੰਦੀਏ ਕਿਉਂ ਹਰ ਚੇਰੀ ਕੋ ਮਾਨ

ਨਾਮ ਕਬੀਰ ਜੈ ਮਾਰਗ ਪੰਡਿਤ ਗਏ ਪਾਛੀ ਭਰੀ ਬਹੀਰਾ ਇਕ ਅਵਕਟ ਘਾਟੀ ਰਾਮ ਕੇ ਤੈ ਚੜ ਰਿਓ ਕਬੀਰਾ ਕਬੀਰ ਦੁਨੀਆ ਕੇ ਦੁਖੇ ਮੁਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੇ।

ਕਰਵੀਏ ਪ੍ਰਭਾਤੇ ਤਾਰੇ ਖਿਸੇ ਹੈ ਤਿਉਂ ਇਹੋ ਖਿਸੇ ਸਰੀਰਾ ਇਹ ਦੋਏ ਅੱਖਰ ਨਾ ਖਿਸੇ ਜੋ ਗਹਿ ਰਿਹੋ ਕਬੀਰਾ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੁਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਹਾਏ ਬਾਵਨ ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੇ ਸੰਤ ਜੋ ਕੋਟਕ ਮਿਲੇ ਸੰਤ ਮਿਲਿਆ ਗਰ ਪੇ ਅੰਗ ਬੇਡਿਓ ਨਾ ਸੀਤਲਤਾ ਨਾ ਤਜੰਤ ਕਬੀਰ ਸਿਮਨ

0: ਸ਼ਬਦ ਭੂਲਾ ਔਰ ਘਰ ਪਾਨੇ ਉਰਾਂ ਪਰ ਪਾਨੀ ਪਿਆ ਜਾਏ ਮਿਲਿਓ ਢਲ ਕੂਲਾ ਕਬੀਰਾ ਸੂਰ ਸਕੇਲ ਕੇ ਪੂਰੀਆ ਬਾਂਧੀ ਦੇ ਦਿਵਸ ਚਾਰ ਕੇ ਪੇਖਨਾ ਅੰਤ ਖੇ ਕੀ ਖੇ ਕਬੀਰ ਸੂਰਜ ਚਾਂਦ ਕੈ ਉਦੇ ਪਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਕੇ
1: ਜੈ ਕਹੋ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੀ ਕਬੀਰ ਜਿਨਹੂ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ ਅਮਹੂ ਜੋ ਬੂਜਾ ਬੂਜਨਾ ਪੂਰੀ ਪਰੀ ਬਲਾਏ ਕਬੀਰ ਮਾਰੇ ਬਹੁਤ ਪੁਕਾਰੇ ਆ ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੀ ਰਹੋ ਕਬੀਰ ਠੋਰ ਕਬੀਰ ਚੋਟ ਸਹੇਲੀ ਸਹੇਲ ਕੀ ਲਾਗਤ ਲੇ ਅਹਸਾਸ ਚੋਟ ਸਹਾਰੇ ਸ਼ਬਦ ਕੀ

ਜਾ ਕਾਰਨ ਤੂੰ ਵਾਂਗ ਦੇ ਦਿਲ ਹੀ ਪੀਤਰ ਜੋ ਹੋਏ ਸੇਖ ਸਬੂਰੀ ਬਾਰਾ ਕਿਆ ਹੱਜ ਕਾਬੇ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਕਬੀਰ ਅੱਲੈ ਕੀ ਕਰ ਬੰਦਗੀ ਜੈ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੈ ਬੁਝੇ ਬੁਲੰਦੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਿਤਾ ਨਾਮ ਹਲਾਲ ਦਫ਼ਤਰ ਲੇਖਾ ਮੰਗੀਐ ਤਬ ਹੋਏ ਗੋ ਕੌਣ ਹਵਾਲ ਕਬੀਰ ਖੂਬ ਖਾਨਾ ਖੀਚਰੀ ਜਾਂ ਮੈਂ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੇ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ

ਕਾਹੇ ਵੀਰ ਕਾਇਆ ਕਾਚੀ ਕਾਰਵੀ ਪੀਵਲ ਕਾਚੀ ਤਾਤ ਸਾਬਤ ਰੱਖੇ ਤਾ।

जियो पियो बूझो नहीं, कट में जियो के पियो।

ਤਮ ਵਿਖਰੀ ਹਾਥੀ ਚੁਣੀ ਨ ਜਾਈ ਕਹਿ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕਹਿ ਖਾਈ ਕਬੀਰ ਜੋ ਤੁਹੇ ਸਾਧ ਪਰਮ ਕੀ ਸੀਸ ਕਾਟ ਕਰ ਗੋਈ ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਤਾਂ ਹੋਏ ਕਬੀਰ ਜੀ ਜੋ ਤੁਹੇ ਸਾਧ ਪਰਮ ਕੀ

ਸਤਿਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੇ ਧਨ ਵਰੀ ਸਾਹੀ ਲਈ ਲਿਖਾਈ ਮਲਕ ਜੇ ਕੰਨੀ ਸੁਣੀਦਾ

ਕਰੀ ਜੇ ਜਾਣਾ ਲੜ ਛਿਜੜਾ ਪੀਟੀ ਪਾਈ ਗੰਡ ਤੈ ਜੇ ਵੜ ਮੈਂ ਨਾਹੀ ਕੋ

ਪਾਣੀ ਚ ਨੀ ਰਾਵਿਆ ਧੌਲੀ ਰਾਵੇ ਕੋਈ ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ ਮਹਲਾ ਤੀਜਾ ਪ੍ਰੀਤਾ ਕਾਲੀ ਸਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰ ਮਿਲ ਲੱਗੀ ਜੇ ਲੋਚੇ ਲੋਚੈ ਸਭ ਕੋਈ ਉਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈਂ ਦੇ ਰੀਤਾ ਜਨ ਲੋਇਣੀ ਜਗ ਮੋਹਿਆ ਸੋਇ ਲੋਇਣ ਮੈਂ ਡਠ ਕਜਲ ਰੇਖ ਨ ਸਹਿੰਦਿਆ।

ਜੇ ਸਾਈ ਲੋੜੇ ਸਭ ਲਖ ਛੇਜੇ ਬਿਆਲ ਤਾੜੀ ਹੈ ਤਾਂ ਸਾਈ ਦੇ ਦਰਵਾੜੀ ਹੈ ਪ੍ਰੀਤਾ ਖਾਕ ਨ ਨਿੰਦੀ ਹੈ ਖਾਕੂ ਜੇਠ ਨ ਕੋਏ ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਰੀਦਾ ਜਾਂ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੂੜਾ ਨਿਹੋ ਕਿਚਰ ਛੱਤ ਲੰਘਾਈਐ ਛਾਪਰ ਟੁੱਟੇ ਮੇਂ ਹੋ ਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਢਾ ਮੋੜ ਹੈ ਵਸੇ ਰੱਬ ਹਿਆਲੀਐ ਜੰਗਲ ਕਿਆ ਢੂੰਡ ਹੈ

ਅਜ ਫਰੀਦੈ ਕੂਜੜਾ ਸੈ ਕੋ ਹਾਥੀ ਓਮ ਫਰੀਦਾ ਰਾਤੀ ਵੰਡੀਆਂ ਤੁਖ ਤਕੋਡਨ ਪਾਸ ਤਿਗ ਤਿਨਾ ਦਾ ਜੀਵਿਆ।

ਫਰੀਦਾ ਮੈਂ ਭੁਲਾਵਾ ਪੱਗਦਾ, ਮਤ ਮੈਲੀ ਹੋਈ ਜਾਈ, ਗਹਿਲਾ ਰੂ ਨਾ ਜਾਣੀ, ਸਿਰ ਪੀ ਮਿੱਟੀ ਖਾਈ। ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨ ਭੋਜਨ ਤੁੱਧ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨਾ ਖਾਧੀ ਚੋਪੜੀ, ਕਣੀ ਸਹਿਣਗੇ ਦੁੱਖ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਈ।

ਪੈਰ ਬਾਤਲੀ ਰਾ ਪੋਚੇ ਤਨ ਸੁਹਾਗਣ ਨਾਉ ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾਹੋ ਨਾਨਕ ਸੋ ਸੁਹਾਗਣੀ ਜੋ ਪਾਵੇ ਵੇ ਪਰਵਾਹ ਨਾਤੀ ਧੋਤੀ ਸੰਭੀ

ਨਰਾ ਜੈਸੈ ਪ੍ਰੀਤ ਨ ਜਾਈ ਵੇਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਵੇਦਾ ਚਿੰਤ ਖਟੋਲਾ ਵਾਣ ਦੁੱਖ ਰੇਬ ਸ਼ਾਵਣ ਲੇਫ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਪ੍ਰੀਤ ਦਾ ਜਿਤ ਦਿਨ ਬਿਰਹ ਲਉ ਪੁਜੈ ਸੋ ਤਨ ਜਾਨ ਮਸਾਨ ਪ੍ਰੀਤ ਦਾ

ਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ।

ਹਮ ਦੋਸਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ, ਸੋਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ, ਬੁੱਢਾ ਹੋਆ ਸੇਖ ਪ੍ਰੀਤ ਕੰਬਣ ਲੱਗੀ ਦੇਹੇ, ਜੇ ਸੋ ਵਰਿਆ ਜੀਵਣਾ ਪੀ ਤਨ ਹੋ ਸੀਖੇ, ਪ੍ਰੀਦਾ ਵਾਰ ਪਰਾਇਆ ਵੈਸਣਾ ਸਾਈ ਮੁਝੇ ਨਾ ਦੇਹੇ, ਜੇ ਤੂੰ ਇਹ ਵੈ ਰੱਖ ਸੀ ਜਿਹੋ ਸਰੀਰ ਹੋ ਲੇ, ਕੰਧ ਕੁਹਾੜਾ ਸਿਰ ਘੜਾ ਵਣਕੇ ਸਰ ਲੁਹਾਰ, ਪ੍ਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆਰ, ਪ੍ਰੀਦਾ ਇੱਕ ਨਾ ਆਟਾ ਗਲਾ ਇੱਕ ਨਾ ਹੀ ਲੋਣ, ਅੱਗੇ ਗਏ ਸ਼ਿਆਪ ਸਨ ਝੂਟਾ ਖਾਸੀ ਕੌਣ, ਪਾਸ ਦਮਾਮੇ ਛੱਤ ਸਿਰ ਫੇਰੀ ਛੱਡੋ ਰੱਡ, ਜਾਏ ਸੁਤੇ ਜੀ ਰਾਣ ਮਹਿ ਧੀਏ ਅਤੀਮਾ ਗੱਡ, ਪ੍ਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰਿਆਂ ਦੇ ਪੀ ਗਏ, ਕੂੜਾ ਸੌਦਾ ਕਰ ਗਏ।

ਚੱਲੀ ਮਸਾਇਕ ਸੇਖ ਪ੍ਰੀਤਾ ਦੋ ਦੀਵੀ ਬੁਲੰਦਿਆਂ ਮਲਕ ਬੈਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਪ੍ਰੀਤਾ ਦੇਖ ਕਪਾਹੇ ਜੇਥੀਆ ਜੈ ਸਰਥੀਆ ਤਲਾਹਾ ਕਮਾਦੇ ਹਰ ਕਾਗਦੇ ਪੁੰਨੇ ਕੋਈ ਲਿਆ ਮੰਦੇ ਅਮਲ ਕਰੇਂਦਿਆਂ ਇਹ ਸਜਾ ਇਤਨਾ ਰੀਦਾ ਕੰਨ ਮਸਾਲਾ ਸੂਫ ਗਲ ਦਿਲ ਕਾਤੀ ਗੁੜਵਾਤ ਵਾਹਰ ਦਿਸ ਚਾਨਣਾ

ਇਹ ਤਨ ਸਭ ਰਤ ਹੈ, ਰਤ ਬਿਨ ਤਨ ਨਾ ਹੋਈ। ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਈ। ਭੈ ਭਇਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬਸੰਤਰ ਧਾਤ ਸੁਧ ਹੋਏ, ਤੂੰ ਹਰ ਕਾ ਪਉ ਦੁਰਮਤ ਮਹਿਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਗਲਾਏ। ਰੀਦਾ ਸੋਈ ਸਰਬਰ ਢੂੰਡ ਲਹੋ, ਜਿੱਥੋਂ ਲੱਭੀ ਵੱਥ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਰੀਦਾ ਨੰਡੀ ਕੰਤ ਨਰਾਵਿਓ, ਵੱਡੀ ਥੀ ਮੁਈ ਆਸ। ਤੁਹਾਨੂੰ ਕੁਕੇਂਦੀ ਗੋਰ ਮੇ, ਤੈਸਾ ਨਾ ਮਿਲੀ ਆਸ। ਰੀਦਾ ਸਿਰ ਪਲਿਆ, ਦਾਲੀ ਪਲੀ, ਮੁੱਛਾਂ ਪੀ ਪਲੀਆਂ। ਰੇ ਮਨ ਗਹਿਲੇ ਬਾਬਲੇ, ਬਾਣੇ ਕਿਆ ਰਲੀਆਂ। ਰੀਦਾ ਕੋਠੇ ਧੋਕਣ ਕੇਤੜਾ, ਪਿਰ ਨੀਂਦੜੀ ਨਿਵਾਰ। ਜੋ ਦਹਿਲਤ ਦੇ ਗਾਣ ਵੇ, ਗਏ ਬਲਾੜ ਬਲਾੜ। ਰੀਦਾ ਕੋਠੇ ਮੰਡਪ ਮਾੜੀਆਂ,

ਕਾਲੇ ਕੱਪੜੇ ਕਾਲਾ ਮੈਂਡਾ ਵੇਸ ਗੁਨੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ ਤੱਥੀ ਤੋਏ ਨ ਪਲਵੈ ਜੇ ਜਰ ਟੁੱਬੀ ਦੇ ਪ੍ਰੀਤਾ ਜੋ ਡੁਹਾ ਗੁਣ ਰੱਬ ਦੀ ਚੂਰੇ ਦੀ ਚੋਰੇ

ਹਲੱਥੇ ਹੰਜ ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਜ ਹੰਸ ਉੱਡਰ ਕੋਧਰੇ ਪਿਆ ਲੋਕ ਵਡਾਰਨ ਜਾਏ ਗਹਿਲਾ ਲੋਕ ਨ ਜਾਣਦਾ ਹੰਸ ਨ ਕੋਧਰਾ ਖਾਏ।

ਕਵਲ ਅਕਲ ਰੀਦਾ ਇੱਟ ਸਰਾਣ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇੱਕ ਤਪਿਆ ਪਾਸ ਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾਗਰ ਲੱਜ ਅਜ਼ਰਾਇਲ ਫਰੇਸ਼ਤਾ ਕਹਿ ਕਰ ਨਾਠੀ ਅੱਜ ਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾਗਰ ਲੱਜ ਜੋ ਸਜਣ ਪੋਈ ਪਾਰਥੇ ਸੇ ਕਿਉਂ ਆਵੇ ਅੱਜ ਰੀਦਾ ਵੇ ਨਵਾਜਾ ਕੁੱਤਿਆ ਇਹ ਨ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਬਹਿ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਬਹਿ ਸੋ ਸਿਰ ਕੀ ਜਗਾਏ ਕੁੰਨੇ ਹੇਠ ਜੜਾਈਐ ਬਾਲਣ ਸਦੇ ਥਾਏ ਰੀਦਾ ਕਿੱਥੇ ਤੁਹਾਡੇ ਮਾਪਿਆਂ ਜਿਨੀ ਤੂੰ ਜਣਿਓ ਹੇ ਤੈ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੇ ਰੀਦਾ ਮਨ ਮਦਾਨ ਕਰ

ਮਹੱਲਾ ਪੰਜਵਾ ਵੀਦਾ ਖਾਲਕ ਖਲਕ ਮਹਿ ਖਲਕ ਬਸ ਰੱਬ ਮਾਹੇ ਮੰਦਾ ਕਿਸਨੋ ਆਖੀਐ।

ਚਾਬਣ ਚਲਨ ਤਨ ਸੇ ਸੁਣੀਅਨ ਬਹਿ ਗਏ ਹੀੜੇ ਮੋਤੀ ਧਾਸੇ ਜਾਨੀ ਚੱਲ ਗਏ ਪ੍ਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗੀ ਪੱਲੇ ਸਭ ਕਿਛ ਪਾਏ ਪ੍ਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਬਜੀ ਸੋਵੇ ਸਿਉ ਚੱਲਣ ਕਾ ਕਰ ਸਾਜ ਪ੍ਰੀਦਾ ਰਾਤ ਕਸੂਰੀ ਵੰਡੀ ਹੈ ਸੋਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿਨ੍ਹਾਂ ਮਿਲਣ ਕੋ ਆਓ ਪ੍ਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਵਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾਂ ਪ੍ਰੀਦਾ ਭੂਮਕ ਨੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਹਾਂ ਅੰਚਨ ਲਾਗ ਮਹੱਲਾ ਪੰਜਵਾਂ ਪ੍ਰੀਦਾ ਉਮਰ ਸੁਹਾਵੜੀ ਸੰਗ ਸਬਨੜੀ ਦੇ

ਕਾਂਗਾ ਢੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੀ ਜਿਤ ਪਿੰਜਰੇ ਮੇਰਾ ਸੌ ਵਸੈ ਮਾਸ ਨ ਤਿਦੂ ਖਾਏ ਰੀਦਾ ਗੋਰਨ ਮਾਣੀ ਸੜ ਕਰੇ ਘਰਿਆਂ ਕਰ ਆਓ ਸਰ ਪਰ ਮੈਂ ਇੱਥੇ ਆਵਣਾ ਮਰਨੋ ਨਾ ਡਰਿਆ ਹੋ ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਹੀ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ ਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ ਕੰਧੇ ਉੱਤੇ ਰੁਖੜਾ ਕਿਚਰਕ ਬੰਨੇ ਧੀਰ ਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਂ ਹੀ ਨੀਰ ਰੀਦਾ ਮਹਿਲ ਨਸਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਮਾਣੀਆਂ ਵੈਸਨ ਰੂਹਾਂ ਮੱਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਰੀਦਾ ਮੌਤੇ ਦਾ ਬੰਨਾ ਈ ਵੈਂ ਦਿਸੈ ਜਿਉਂ ਦਰਿਆ ਵੀ ਢਾਹਾ ਅੱਗੇ ਦੋਜਗ ਤਪਿਆ ਸੁਣੀਐ ਫੂਲ ਪਵੇ ਕਾਹਾ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰ ਦੇਵੇ ਪਰਵਾਹ ਅਮਰਜ ਕੀਤਿਆ ਦੁਨੀ ਵਿੱਚ

ਸਾਜ ਪੈ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ।

ਕੋ ਡਰਾਵਣੇ ਜਿਨ੍ਹਾਂ ਵਸਾਰਿਓ ਨਾਵੋ ਇੱਥੇ ਦੁੱਖ ਘਨੇਰਿਆ ਅੱਗੇ ਠੋਰ ਨਠਾਓ ਰੀਦਾ ਪਿਛਲ ਰਾਤ ਨਾ ਜਾਗਿਓ ਹੇ ਜੀਵਦੜੋ ਮੋਏ ਓਹੇ ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਸਾਰਿਓ ਹੇ ਮਹੱਲਾ ਪੰਜਵਾਂ ਰੀਦਾ ਕੰਤ ਰੰਘਾਵਲਾ ਵੱਡਾ ਵਿਹਮੋ ਤਾਜ ਅੱਲੈ ਸੇਤੀ ਰੱਤਿਆ ਇਹੋ ਸੰਚਾਵਾ ਸਾਜ ਮਹੱਲਾ ਪੰਜਵਾਂ ਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੀ ਵਕਾਰ ਅੱਲੈ ਪਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਚੁੜੀਂਦੀ ਸੁਹਾਗ ਕੋ ਤੋ ਤਨਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤੇ ਨਾ ਝਾਕ ਨਾ ਹੋਰ ਸਬਰ ਮੰਝ ਕਮਾੜੇ ਸਬਰ ਕਾ ਨੀ ਹੁਣ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਸਬਰ ਅੰਦਰ ਸਾਬਰੀ ਤਨ ਏ ਵੈ ਜਾਲੀਨ ਉਹਨਾਂ ਨੂੰ ਜੀ ਕੋ ਖੁਦਾਈ ਦੈ ਭੇਤ ਨਾ ਕਿਸੈ ਦੇਣ ਸਬਰ ਉਸਵਾਉ ਜੇ ਤੂੰ ਬੰਦਾ ਦਿੜ ਕਰੇ ਵੱਧ ਥੀ ਵੈ ਦਰਿਆਉ ਟੁੱਟ ਨਾ ਥੀ ਵੈ ਵਾਹੜਾ ਰੀਦਾ ਦਰਵੇ ਸੀ ਗਾਖੜੀ ਚੋਪੜੀ ਪਰੀਤ ਇਕਨ ਕਿੰਨੇ ਚਾਲੀਏ ਦਰਬੇ ਸਾ ਵੀ ਰੀਤ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾ ਜੇ ਮੂੰਹ ਪਿਰੀ ਮਲਨ ਤਨ ਨਾ ਤਪਾਏ ਤਨੂਰ

ਮੋਲਵੇ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤੋ ਪਿਰਿਆ ਦੀ ਸਿੱਖ ਆਉ ਨ ਠਾਹੇ ਕਹੀਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭੰਗ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭਆਪੀ ਸਰਬ ਰਹੋ ਭਰਪੂਰ ਸਗਲ ਕਟ ਰਹੋ ਵਿਆਪੀ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਬਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕ ਅਨ ਨਾਹੀ ਤੁਮ ਪਤ ਹਰਿਅੰਤ ਨਾਹੀ ਪਾਰਾ ਬਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਕੋ ਪ੍ਰਾਨ ਉਦਾਰ ਜਨ ਨਾਨਕ ਭਗਤ ਦਰਸਲ ਬ੍ਰਹਮ ਸੰਸਰੇਕ ਜੀ ਕਿਆ ਬਖਾਨੈ ਆਕੇ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੇ ਹਿਤੇ ਪਰੇ ਅਪਾਰ ਪਾਰ ਪਰ ਆਪ ਨੂੰ ਭਾਵਨ ਕਰ ਮੰਤਰ ਨਾ ਦੂਸਰੋ ਤਰ ਓਪਤ ਪਾਲੋ ਏਕੈ ਨਿਮਕ ਤੋ ਕਰ ਆਨ ਨਾਹੀ ਸੰਸੁਰ ਜਿਆਰੋ ਨਿਰਮਲ ਕੋਟ ਪਰਾਸ਼ਤ ਜਾਹੀ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤਲ ਬ੍ਰਹਮ ਸਰ ਸਰ ਏਕ ਜੀਵ ਕਿਆ ਵਖਾਨ ਆਕੇ ਬਲ ਬਲ ਬਲ ਬਲ ਸੰਤ ਬਲਿਹਾਰ ਸਗਲ ਪਵਨ ਧਾਰੇ ਏਕ ਤੇ ਕੀਏ ਵਿਸਥਾਰੇ ਪੂਰ ਰਹੋ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਰ ਨਾਹੀ ਅੰਤ ਪਾਰੇ ਜੇ ਜੰਤ ਸਭ ਥਾਰੇ ਸਗਲ ਗੁਰ ਦਾਤਾ ਏਕ ਅਲੱਖ ਮਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਭਾਗ ਨਾਨਕ ਭਗਤ ਦਰਸਲ ਬ੍ਰਹਮ ਸੰਸਰੇਕ ਜੀ ਹੀ ਕਿਆ ਵਖਾਨੈ ਆਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾਨੀ ਜੇ ਪ੍ਰਭ ਤੇਰੋ ਥਾਨ ਮਨ ਤਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਾਵਨ ਉਪਮਾ ਦੇਓ ਵੱਡੇ ਤੇ ਵਡਾਨ ਜਾਣੇ ਕੌਣ ਤੇਰੋ ਪੇਓ ਲੱਖ ਉਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰਸਲ ਬ੍ਰਹਮ ਸੰਸਰੇਕ ਜੀ ਕਿਆ ਬਖਾਨੈ ਆਕੇ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਿਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬਗਾਸੀ ਗੁਣ ਗਾਹਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮ ਹੈ ਮਲਾਸੀ ਧਨ ਤਨ ਤੇ ਤਨ ਜਨ ਜਿਹੇ ਕਿਰਪਾਲ ਹਰ ਹਰ ਵਹਿਓ ਹਰ ਗੁਰ ਨਾਨਕ ਜਿਨ ਪਰਸਿਓ ਸਹਿ ਜਨਮ ਮਨ ਦੋਹਥੀ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਅਬਰ ਪੁਰਖ ਉਹ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹੇ ਜਨ ਤ੍ਰਿਪਤ ਅਕਾਈ ਜਿਹ ਠਾਕਰ ਸੋ ਪ੍ਰਸੰਨ ਭਇਓ ਸਤ ਸੰਗਤ ਤਹਿ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ
ਤਿੰਨ ਸਭ ਕੁੱਲ ਕੀਓ ਆਧਾਰ ਸੱਚ ਸਵਾ ਦੀਵਾਨ ਸੱਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰ ਜਿਓ ਸੰਸਾਰ ਆਪ ਅਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਹ ਪਵੈ ਅਮੁੱਲੋ ਜਿਹ ਕਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਈ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੂਨ ਨ ਆਈ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਤ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤਿਰ ਕੀਮਨ ਪਰੀਐ ਬ੍ਰਹਿਮਾਦ ਕਿਸਨ ਕਾਦ ਸੇਖ ਗੁਣਅੰਤ ਨ ਪਾਏ ਗਹਿੋ ਅਗੋਂ ਗਹਿੋ ਨਹੀਂ ਜਾਏ ਪੂਰ ਸਰਬ ਰਿਹੋ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਰਬ ਦਾ ਤੋ ਦਾਤਾਰ ਪਰਿਓ ਜਾਚ ਕਿਕ ਸਰਨਾ ਮਿਲੇ ਦਾਨ ਸੰਤ ਰੇਨ ਚਿਹ ਲਗ ਭਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਾਲ ਉਦਰੀ ਅਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਚਨ ਨਾਨਕ ਗੁਰ ਪਾਰ ਬ੍ਰਹਮ

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹੇ ਮੋਫਨ ਬਾਂਦੀ ਸੱਠ ਕਠੋਰ ਕਚੀਲ ਕੋ ਗਿਆਨੀ ਧਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡੋ ਅਭਿਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਜੇ ਮੀਠੀ ਜੀ ਮਾਹੀ ਹਤਾਨੀ ਬਲਵੰਚ ਸਭ ਕਰ ਤੋ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ

ਜੋਹਨ ਪਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁਲ ਹੈ ਸਮੂਹ ਵਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਦੇਰ ਮੋਹਿਓ ਕਤ ਤੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲੋ ਹੋਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਹੁ ਰਾਂਚਕ ਰੇਤ ਖੇਤ ਤਨ ਨਿਰਮਤ ਤੁਰਲਭ ਦੇਹ ਸਵਾਰ ਤਰੀ ਖਾਨ ਪਾਨ ਸੋ ਦੇ ਸੁਖ ਪੁੰਚਤ ਸੰਕਟ ਕਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਭਰੀ ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਹੋ ਕਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਓ ਮੋਹ ਵਡਿਓ ਸੋ ਕਨਾ ਬੋਯੋ ਬੀਜ ਅੰਗ ਮਮ ਅੰਕਰ ਬੀਤ ਧਿਆਉਦ ਕਰਤ ਮੁਗਰ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦੇ ਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨ ਗਹਿਨ ਨਿਹਨ ਨੀਤਾ ਮਾਇਆ ਗਤ ਮਤ ਕਹਾਂ ਲਗਾ ਰੋ ਸ਼ਤਰਨ ਪਤਰਨ ਉਚਾਰਨ ਚਾਵਰ ਬਹਿਤੀ ਜਾਤ ਰਿਦੇ ਨਾ ਵਿਚਾਰੋ ਰਤ ਨਾ ਅਸਬਨ ਗੰਜ ਸਿੰਘਾਸਨ ਰਤ ਨਾ ਅਸਬਨ ਗੰਜ ਸਿੰਘਾਸਨ ਛਿੰਨ ਮੈਂ ਤਿਆਗ ਤਨਾਗ ਸਧਾਰੋ ਸੂਰਨ ਬੀਰਨ ਮੀਰਨ ਖਾਨਮ ਸੰਗ ਨਕੂ ਦ੍ਰਿਸ਼ਟ ਨਿਹਾਰੋ ਓਟਨ ਨ ਓਟਨ ਕੋਸ਼ ਨ ਛੋਟਾ ਕਰਤ ਵਿਕਾਰ ਦੋ ਕਰ ਝਾਹਰੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਵਿਰਖੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਾਪੂਰਨ ਛਿੰਨ ਛਿੰਨ ਸਿਮਰੋ ਅਗਮ ਅਪਾਰੋ ਸ੍ਰੀ ਪਥ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਪ੍ਰਾਨ ਮਾਨ ਦਾਨ ਜਗਮੋ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇਲੇ ਰਖੀ ਨਰਾਰੀ ਧਾਵਨ ਪਾਵਨ ਪੂਰਕ ਮਾਵਨ ਇਹ ਬੈਦ ਕਰਤ ਔਦ ਤਨਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚਾਂਚਲ ਸੰਗ ਸਗਲ ਵਿਦਹਾਰੀ ਪਸ਼ੂ ਪੰਖੀ ਬਿਰਖ ਅਸਥਾਵਰ ਬਹੁ ਬਿਦ ਜੋਨ ਭ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਰਹਿਮਾਦਕ ਸ਼ਬ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ
ਇੰਦਰ ਮਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਉਨ ਧਾਵਤ ਸਿੱਧ ਮਨੁੱਖ ਦੇਵ ਅਰਦਾਨਵ ਇੱਕ ਤਿਲ ਤਾਂ ਕੂ ਮਰ ਬਨ ਪਾਵਤ ਰਹਿ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸ ਤਿਆਗ ਅਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜਹੇ ਸਮਝਾਵਤ ਮਾਇਆ ਰੰਗ ਬਰੰਗ ਕਰਤ ਬ੍ਰਹਮ ਮੋਹ ਕੈ ਕੂਪ ਗਵਾਰ ਪਰਿਉ ਹੈ ਇਹ ਤਾਂ ਗਬ ਆਕਾਸ ਨਮਾਵਤ ਵਿਸ਼ਟਾ ਅਸਤ ਕ੍ਰਮ ਉਦਰ ਪਰਿਉ ਹੈ ਦੈ ਦਿਸ ਧਾਈ ਮਹਾਂ ਵਿਖਿਆ ਕੋ ਪਰਤਨ ਚੀਨ ਅਗਿਆਨ ਹਰਿਉ ਹੈ ਜੋ ਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੋਤਨ ਡਨ ਮਿਰਤ ਮਰਿਓ ਹੈ ਅਨਕ ਜੂਨ ਸੰਕਟ ਨਰਕ ਪੁੰਚਿਤ ਸਾਸਨ ਦੁਖ ਗਰਤ ਗਰਿਓ ਹੈ।

ਮਾਦ ਮਤ ਸਰ ਤ੍ਰਿਸਨਾ ਬਿਨ ਸਜਾਹੇ ਹਰ ਨਾਮ ਉਚਾਰੀ। ਇਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮ ਹਿਰਦੇ ਪ੍ਰਭ ਧਾਰੀ। ਸਾਜਨ ਮੀਤ ਸਖਾ ਹਰ ਬੰਦਪ

ਆਵਤ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਹਵਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ।

ਨੀਰਨ ਸਾਕਸ ਬੋਰ ਚਲੈ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ।

ਵਿਚਰੈ ਅਨਕ ਸ਼ਾਸਤਰ ਬਹੁ ਖਟੁਆ। ਭਸਮ ਲਗਾਏ ਤੀਰਥ ਬਹੁ ਭ੍ਰਮਤੇ, ਸੂਖਮ ਦੇਹ ਬੰਧੇ ਬਹੁ ਜਟੁਆ। ਬਿਨ ਹਰ ਭਜਨ ਸਗਲ ਦੁੱਖ ਪਾਵਤ, ਜਿਉ ਪ੍ਰੇਮ ਵਡਾਈ ਸੂਤ ਕੇ ਹਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਟੁਆ। ਪਈਏ ਮਹੱਲੇ ਪਹਿਲੇ ਕੇ, ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਵਰਦਾਤਾ,

ਆਵੇ ਗੁਣ ਵਰਨ ਚਾਰ ਖਟ ਦਰਸਨ ਬ੍ਰਹਮਾਦਿਕ ਸਮਰੰਤ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਵਾਰਸ ਆਦਿ ਅੰਤਲੇ ਬਿਲਾਵਸਨਾ ਗਾਵੇ ਗੁਣ ਮਹਾਦੇਵ ਬਰਾਗੀ ਇੰਤਿਹਾਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਦੰਤਰ

ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ ਗੁਣ ਗਾਵੈ ਰਬਦਾ।

ਸਭ ਅਵਰ ਨ ਜਾਣੈ। ਸੁਖ ਦੇਹੋ ਪ੍ਰੇਖਤ ਗੁਣ ਰਵੈ, ਗੌਤਮ ਰਿਖ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ, ਨਿਤ ਨਵ ਤਿਨ ਜਗ ਛਾਇਓ। ਗੁਣ ਗਾਵੈ ਪਿਆਲ ਭਗਤ, ਨਾਗਾਦ ਪਿਅੰਗਮ, ਮਹਾਦਿਓ ਗੁਣ ਰਵੈ ਸਦਾ, ਜੋਗੀ ਜਤ ਜੰਗਮ। ਗੁਣ ਗਾਵੈ ਮੁਨ ਬਿਆਸ, ਜਿਨ ਵੇਦ ਵਿਆਕਰਨ ਵਿਚਾਰ, ਬ੍ਰਹਮਾ ਗੁਣ ਉਚਰੈ, ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ, ਬ੍ਰਹਿਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਜਾਪ ਕਲ ਸੋ ਜਸ ਨਾਨਕ ਗੁਰ, ਸਹਿਜ ਜੋਗ ਜਨ ਮਾਣਿਓ। ਗੁਣ ਗਾਵੈ ਨਵਨਾਥ ਧਨ, ਗੁਰ ਸਚ ਸਮਾਇਓ, ਮਾ ਦਾਤਾ ਗੁਣ ਰਵੈ, ਜੇਨ ਚੱਕਰ ਵੇ ਕਹਾਇਓ। ਗੁਣ ਗਾਵੈ ਬਲ ਰਾਓ, ਸਬਤ ਬਤਾਲ ਬਸੰਤੋ, ਪਰਸਰ ਗੁਣ ਉਚਰੈ ਸਦਾ, ਗੁਰ ਸੰਗ੍ਰਹੰਤੋ। ਦੂਰ ਬਾਪਰ ਉਰੋ ਅੰਗਰੈ, ਗੁਰ ਨਾਨਕ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ, ਘੱਟ ਘੱਟ ਸਹਿਜ ਸਮਾਇਓ। ਸਵਾਈਏ ਮਹੱਲੇ ਦੂਜੇ ਕੇ, ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਈ ਪੁਰਖ ਧਨ ਕਰਤਾ ਕਾਰਨ, ਕਰਤਾਰ ਕਰਨ ਸਮਰਥੋ, ਸਤਿਗੁਰੂ ਧਨ ਨਾਨਕ, ਮਸਤਕ ਤੁਮ ਧਰਿਓ ਜਨ ਹੱਥੋ, ਤਾਂ ਧਰਿਓ ਮਸਤਕ ਹੱਥ, ਸਹਿਜ ਅੰਮਿਓ ਮੁੱਠੋ ਛੱਜ, ਸੋਨਰ ਗਣ ਮੁਨ ਉਹੀ ਆਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲੀਓ ਬਰਜ, ਪੰਚ ਪੂਤ ਏਕ ਕਰ ਰੱਖ ਲੇ ਸਮਝ, ਜਗ ਜੀਤੋ ਗੁਰਦੁਆਰ, ਖੇਲੈ ਸਮਤਸਾਰ, ਰਤ ਉਨਮਨ ਲਿਬ ਰਾਖ ਨੰਕਾਰ, ਕਹੋ ਕੀਰਤ ਕਲ ਸਹਾਰ, ਸਬਤ ਦੀਪ ਮੁਝਾਰ, ਲੈਣਾ ਜਗਤ ਗੁਰ ਪਰਸ ਮਰਾਰ, ਜਾ ਕੇ ਦ੍ਰਿਸ਼ਟ ਮਤ ਧਾਰ, ਕਾਲਖ ਖੰਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦੁਆਰ, ਹੋਏ ਜੋ ਸੇਵੈ ਸਬਦ ਸਾਰ, ਗਾਖੜੀ ਵਿਖਮਕਾਰ, ਤੇ ਨਰ ਪਵ ਉਤਾਰ ਕੀਏ ਨਰਪਾਰ, ਸਤ ਸੰਗਤ ਸਹਿਜ ਸਾਚ ਸਾਰ, ਜਾਗੀ ਲੈ ਗੁਰ ਵਿਚਾਰ, ਨਿਮਰੀ ਪੂਤ ਸਦੀਪ ਪਰਮ ਪਿਆਰ, ਕਹੋ ਕੀਰਤ ਕਲ ਸਹਾਰ, ਸਬਤ ਦੀਪ ਮਜਾਰ, ਲੈਣਾ ਜਗਤ ਗੁਰ ਪਰਸ ਮਰਾਰ, ਤੈ ਤਿਉ ਦ੍ਰਿੜਿਓ ਨਾਮ ਉਪਾਰ, ਬਿਮਲ ਜਾਸ ਵਿਥਾਰ, ਸਾਧਕ ਸਿੱਧ ਸੋ ਜਨ ਜੀਆਂ ਕੋ ਆਧਾਰ, ਤੂੰ ਤਾਂ ਜਨਕ ਰਾਜਾ ਅਵਤਾਰ, ਸਬਦ ਸੰਸਾਰ ਸਾਰ, ਰਹਿ ਜਗਤ ਜਲ ਪਦਮ ਵਿਚਾਰ, ਕਲਪਤਰ ਰੋਗ ਬਦਾਰ, ਸਾਂਸਾਰ ਤਾਪ ਨਿਵਾਰ, ਆਤਮਾ ਤ੍ਰਿਪਤ ਤੇਰਾ ਏਕ ਲਿਵਤਾਰ, ਕਹੋ ਕੀਰਤ ਕਲ ਸਹਾਰ, ਸਬਤ ਦੀਪ ਮਝਾਰ, ਲਹਿਣਾ ਜਗਤ ਗੁਰ ਪਰਸ ਮਰਾਰ, ਤੈਂ ਤਾਂ ਹਾਦਰਤ ਪਾਇਓ, ਮਾਨ ਸੇਵਿਆ ਗੁਰ ਪਰਵਾਨ ਸਾਧ, ਅਜਗਰ ਜਨ ਕੀ ਆਨਮਾਨ, ਹਰ ਹਰ ਦਰਸ ਮਾਨ, ਆਤਮਾ ਬੰਤ ਗਿਆਨ, ਜਾਣੀ ਕਲਗਤ ਗੁਰ ਪਰਵਾਨ, ਜਾ ਕੇ ਦ੍ਰਿਸ ਅਚਲ ਠਾਣ, ਬਿਮਲ ਬੁੱਧ ਸਥਾਨ, ਪਹਿਰ ਸੀਲ ਸੁਨਾਹੋ ਸਖਤ ਬਦਾਰ, ਕਹੋ ਕੀਤ ਕਲ ਸਹਾਰ, ਸਬਤ ਦੀਪ ਮਝਾਰ, ਲਹਿਣਾ ਜਗਤ ਗੁਰ ਪਰਸ ਮਰਾਰ,
ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਭਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਮਿਲਾਸਨ ਲੋਭ ਮੋਹ ਬਸ ਕਰਨ ਸਰਨ ਜਾਚਕ ਪ੍ਰਿਤ ਪਾਲਣ ਆਤਮ ਰਤ ਸੰਗ ਹਰਨ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੂ ਪੈ ਤਰੈ ਗੁਰ ਜਗਤ

ਕਰਨ ਸਿਓ ਇੱਛਾ ਚਾਰ ਹੈ ਦੁਰਾ ਮਸਬੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬਗਤ ਲਖ ਵਡਾਣੀ ਸਹਿਜ ਪਾਏ ਸੰਚਿਓ ਕਿਰਨ ਅਮਤ ਕਲ ਬਾਣੀ ਗੁਰ ਗਮ ਪ੍ਰਮਾਣਤ ਪਾਇਓ ਸਤ ਸੰਤੋਖ ਗਰਾਹਜ ਲਇਓ ਹਰ ਪਰਸਿਓ ਕਲ ਸਮੁਲ ਵੈ ਜਨ ਦਰਸ਼ਨ ਲਹਿਣੀ ਪਾਇਓ ਮਨ ਵਿਸਾਸ ਪਾਇਓ ਗਹਿਰ ਗੁਹਾਦ ਰਸ ਦਿਓ ਗਰਲ ਨਾਸ ਤਨ ਨਠਿਓ ਅਮਰ ਅੰਤਰਗਤ ਪੀਓ ਰਿਦ ਵਿਕਾਸ ਜਾਗਿਓ ਅਲਖ ਕਲ ਤਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਭਿਓ ਸਾਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਪਖੰਤੈ ਕਲਮਲ ਤਰਸਨ ਸਤਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੀ ਰਸਨ ਨਾਮ ਅਵਗਦ ਨਾਮ ਆਧਾਰ ਹਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉਂ ਕਲ ਨਾਮ ਸੁਰ ਨਰੈ ਬੋ ਹੈ ਨਾਮ ਪਰਸ ਜਨ ਪਾਇਓ ਸਤ ਪ੍ਰਗਟਿਓ ਰਬ ਲੋਈ ਦਰਸਨ ਪਰਸੈ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸਨਾਨ ਹਰ ਭੋਜਨ ਪਾਉ ਸੱਚ ਸਦਾ ਸੱਚ ਪਖੰਥ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜ ਮਵਰਤ ਸੱਚ ਕਬ ਜਨ ਕਲ ਵਖਾਣ ਦਰਸਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ

ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵਨਿਤ ਦਰਿਆਉ ਜਨਮ ਹਮ ਕਾਲਕ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਭਈਏ ਮਹੱਲੇ ਤੀਜੇ ਕੇ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਤਪਿਓ ਜੈਨ ਸਰਬ ਸਿਧੀ ਕਾਬ ਜਨ ਕਲ ਸਬੁਦੀ ਕੀਰਤ ਜਨ ਅਮਰਦਾਸ ਵਸੀਰੀਆ ਕੀਤ ਰਵ ਕਰਨ ਪ੍ਰਭ ਸੰਸਾਰੈ ਸਾਖ ਤਰੋਬ ਮਬਲ ਸਰਾ ਉੱਤਰ ਦੱਖਣ ਪਬਰ ਪੱਛਮ ਜੈ ਜੈਕਾਰ ਜਪੰਤ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਯੂ ਉਲਟ ਗੰਗ ਪੱਛਮ ਧਰੀਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸਿਮਰੈ ਸੋਈ ਨਾਮ ਜਖਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਿਅਤਰ ਅਵਰ ਧਰੂ ਮੰਡਲ ਨਰਦਾਦ ਪਹਿਲਾਦ ਵਰਾ ਸਸੀ ਅਰ ਅਰ ਸੂਰ ਨਾਮ ਉਲਾਸੈ ਸੈਲ ਲੋਜਨ ਉਦਰਿਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਵ ਸਨਕਾਤ ਸਮਧਰਿਆ ਚਬਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵਜਲ ਤਰਿਆ ਊਂਦ ਅਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਬਖਾਰਿਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਤਿਸ ਨਾਮ ਲਾਗ ਤੇਤੀ ਸਿਆਵਹਿ ਜਤੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮਾ ਚਰਨ ਚਿਤ ਅੰਮ੍ਰਿਤ ਰਸਿਆ ਤਿਸ ਨਾਮ ਗੁਰੂ ਗੰਭੀਰ ਗੁਰੂ ਮਤ ਸਤਿਕਾਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਾਂ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਨਾਮ ਕਿਤ ਸੰਸਾਰ ਕਿਨ ਰਵ ਸੁਰ ਤਰ ਸਾਖੈ ਉੱਤਰ ਦੱਖਣ ਪਵ ਦੇਸ਼ ਪੱਛਮ ਜਸ ਭਾਖੈ ਜਨਮ ਤਾਂ ਇਹ ਸਖਿਅਤ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਾਲ ਗਰਗ ਦਰਬ ਚ ਦਰਸ਼ਨ ਆਸਾਸੈ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਨ ਪਰ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਤਾਰੇ ਜੇ ਨਾਮ ਸਮਾ ਦਿਓ ਹਰਖ ਸੋਗ ਸਮ ਕਰ ਸਹਾਰੀ ਨਾਮ ਸਰੋਮਣ ਸਰਬ ਮੈਂ ਭਗਤ ਰਹੀ ਲਿਵਧਾਰ

ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਮਤ ਨੈ ਲੀਣਾ ਜਿਸ ਧੀਰਜ ਧੁਰ ਤਬਲ ਤੁਜਾ ਸਹਿਤ ਬਕੰਠ ਵੀਣਾ ਪਰਸੈ ਸੰਤ ਪਿਆਰ ਜੇ ਕਰਤਾਰੈ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਖਿਅਤ ਜਮ ਕਲ ਚਰੇ ਗੁਰ ਪਰਸਿਓ ਅਮਰ ਪ੍ਰਗਾਸ ਬਾਰ ਜਕਾਰ ਦਹਿਣੇ ਸਿੱਧ ਸਨ ਮੁਖ ਮੁਖ ਜੋਵੈ ਹਿਰਦ ਬਸੇ ਬਾਬਾ ਅੰਗ ਜੋ ਤੀਨ ਲੋਕੰਤਰ ਮੋਹੈ ਹਿਰਦੇ ਬਸੇ ਅਖੀਓ ਸੋਏ ਰਸ ਤਿਨਹੀ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰ ਬੇਛ ਤਿਨ ਪਾਇਓ ਚਰਨ ਤਾਂ ਪਰਸਖਿਅਤ ਚਰਨ ਗੁਰ ਅਮਰ ਪਬਲ ਰਹਿ ਹੱਥ ਤਾਂ ਪਰਸਖਿਅਤ ਹੱਥ ਲੱਗੇ ਗੁਰ ਅਮਰ ਪੈ ਜੀ ਤੈਂ ਪਰਸਖਿਅਤ ਜਿਹੀ ਗੁਰ ਅਮਰ ਬਣਿਜੈ ਨੈਣ ਤਾਂ ਪਰਸਖਿਅਤ ਨੈਣ ਗੁਰ ਅਮਰ ਭਖਿਜੈ ਸਰਵਣ ਤਾਂ ਪਰਸਖਿਅਤ ਸਰਵਣ ਗੁਰ ਅਮ ਸੁਣਿਜੈ ਸਖਿਅਤ ਹੀ ਸਖਿ ਸੋ ਹੀ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਓ ਸੋ ਸਰ ਜਾਲ ਭਣੇ ਜੋ ਸਰ ਨਵੇ ਗੁਰ ਅਮਰ ਨਿਤ ਤੇ ਨਰ ਦੁੱਖ ਨ ਭੁੱਖ ਤੇ ਨਰ ਨਿਧਨ ਨਹੁ ਕਹੀਐ ਤੇ ਨਰ ਸੋਖ ਨ ਹੋਏ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨਹੋ ਕਰੇ ਤੇ ਨਰ ਸਹ ਸਹਿ ਸੰਪਹਿ ਤੇ ਨਰ ਦੁਲਚੇ ਬਹੇ ਤੇ ਨਰ ਉਹ ਥੱਪ ਵੇ ਥੱਪ ਹੈ ਸੌਖ ਲਹੇ ਤੇ ਨਰ ਸੰਸਾਰ ਮੈਂ ਅਪਹਿ ਪਟ ਰਿਪ ਮਦ ਤਿਹੇ ਸਖਿਅਤ ਸੇ ਨਰ ਜਾਲ ਪਣੈ ਗੁਰੇ ਅਮਰਦਾਸ ਸੋ ਪ੍ਰਸੰਨ ਜਿਹੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੂ ਠਾਹੀ ਨ ਜਾਣਿਓ ਸੁਪਨੇ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਪੈਤੀ ਸਨਖੀਣੋ ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੇ ਅਮਰਦਾਸ ਜਾਲ ਭਣੇ ਤੂੰ ਇੱਕ ਲੋੜੇ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸਮਾਣੀ ਜੇ ਮਤ ਤਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਤ ਕਰਤੂਤ ਰਾਮ ਜਾਂ ਪੁਨਿਤ ਪਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤੈਂ ਲੋਭ ਕ੍ਰੋਧ ਤਿਸਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰੇ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਭਾਵ ਮੁਕਤ ਗੁਰੇ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸੈ ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਪਮੁਕਹੇ ਗੁਰੇ ਅਮਰਦਾਸ ਪਰਸੀਐ ਅਭਉ ਲੱਭੈ ਗੁਹ ਚੁੱਕੇ ਇੱਕ ਬਿਨ ਦੋਗਣ ਜੋ ਤੋਰ ਹੈ ਜਾਂ ਸਮੰਤਰ ਮਨ ਵੇਲ ਹੈ ਜਲ ਪਦਾਰਥੀ ਤੜੇ ਗੁਰੇ ਅਮਰਦਾਸ ਡਿੱਠੇ ਮਿਲ ਹੈ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਥਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰੇ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ
ਜੋ ਗੁਣ ਲਖ ਗਮ ਤਨ ਗੁਣ ਅੰਤ ਨ ਜਾਣੋ ਬੋਹ ਤਿਉ ਬਦਾਤੈ ਨਿਰਮਿਉ ਸਾਬ ਸੰਗਤ ਕੁਲ ਉਦਰਨ ਗੁਰ ਅਮਰਦਾਸ ਕੀਰਤ ਕਹਿ ਤਰਾਹੇ ਤਰਾਹੇ ਤੋ ਪਾਸਰਨ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋ ਹੁਤ ਜਗ ਮੰਡਲ ਕਰਿਓ ਜਹ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜਿਹ ਸਿਖੈ ਸੰਗ੍ਰਹਿਓ ਤਤ ਹਰ ਚਰਨ ਮਲਾਇਓ ਨਾਨਕ ਕੁਲ ਨਿਮਲ ਬਤਰਿਓ ਅੰਗਦ ਲਹਿਣੀ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤਾ ਜਪ ਤਪ ਸਤ ਸੰਤੋਖ ਭਖ ਦਰਸਨ ਗੁਰ ਸਿੱਖ ਹੈ ਸਰਨ ਪਰੇ ਤੇ ਉਬਰਹੀ ਛੋੜ ਜੰਪੁਰ ਕੀ ਲਿਖ ਹੈ ਭਗਤ ਭਾਈ ਭਰਪੂਰ ਹਿਰਦੇ ਉਚਰੈ ਕਰਤਾਰੈ ਗੁਰ ਗੋਹਰ ਦਰਿਆਓ ਪਲਕ ਡੁਬੰਤੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰੇ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ ਚਿਤ ਚਿਤ ਵਰਦਾਸ ਕਹੋ ਪਰ ਕਹਿ ਪਿਨ ਸਕੋ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋ ਤਕ ਹੋ ਤੇਰੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰੇ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤੇ ਲਭ ਲਾਵੈ ਕਾਮ ਕ੍ਰੋਧ ਵਸ ਕਰੈ ਭਵਨ ਅਡੰਤਨ ਨਤਾਵੈ ਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਜੋ ਜਾ ਸੋ ਜਾਣ ਜਿਨ ਕਿਛ ਕੀਓ ਗੁਰ ਮਿਲਿਓ ਸੋਈ ਭਿਖਾ ਕਹਿ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਟੋਲ ਸਾਧ ਬਹੁ ਤੇਰੇ ਰਿੱਠੇ ਸੰਨਿਆਸੀ ਤਪਸੀਏ ਮੁਖਿਓ ਏ ਪੰਡਿਤ ਮਿੱਠੇ ਵਰਸੇ ਕਹੋ ਰਿਓ ਕਿਨੇ ਹਿਨ ਪਰਚਿਓ ਲਾਇਓ ਕਹਿਤੇ ਕਹਿਤੇ ਸੁਣੀ ਕਰੈ ਤੂੰ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ ਗੁਰਦਾਏ ਮਿਲਾਇਓ ਭਿਖਿਆ ਜੈਵ ਤੂੰ ਰੱਖੈ ਤਿਵ ਰਹੋ ਐਰ ਸਮਾਧ ਸੁਨਾਹੋ ਗਿਆਨ ਆਸਨ ਚੜਿਓ ਧਰਮ ਧਨਕ ਕਰ ਗਹਿਓ ਭਗਤ ਸੀ ਲੈ ਸਰ ਲੜਿਓ ਪੈ ਨਿਰਪਾਰ ਅਟਲ ਮਨ ਸਬਦ ਗੁਰ ਨੇ ਜਾਗੜਿਓ ਕਾਮ ਕ੍ਰੋਧ ਲੋਭ ਅਪਤ ਪੰਜ ਦੂਤ ਪਖੰਡਿਓ ਭਲੋ ਪੁਹਾਲ ਤੇਜੋ ਤਨ ਨਿਰਪਤ ਨਾਥ ਨਾਨਕ ਵਰ ਰਾਮਦਾਸ ਸਚ ਸਲ ਭਣ ਤੈ ਦਲ ਜਿਤੋਂ ਐਬ ਯੁੱਧ ਕਰ ਕਨ ਹਰ ਬੂੰਦ ਬਸਰ ਮਾਬਲ ਕੁਸ ਮਸੰਤ ਗਨੰਤ ਨ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਗਿਆਨ ਧਿਆਨ ਸਤਿਗੁਰ ਕੇ ਕਬ ਜਨ ਭਲਾ

0: ये मान ले चौथे के चौथा है ओंकार सतगुर प्रसाद एक मन पुरख निरंजन त्यावो गुर प्रसाद हार गुण सद गावो गुण गावत मन होए बगासा सतगुर पूरजने की आसा सतगुर से परम पद पायो अबनासे आपका त्यायो तैसे भेटे दृद न जंपै कल सहार तास गुण जंपै जप गुण बिमल सो जन जन के रे अम नाम जा को फुरिया इन सतगुर सेव सर्व शब्द रस पाया नाम निरंजन उर तरिया हर नाम रस गोविंद गुण चाहक हर नाम रसक गोविंद गुण गाहक चाक तत् समत सरे कब कर ठकर दास तने गुर राम दास सर अपर परे छोड़त प्रवा अमरा पद मत सरोब सद परया पीवै ते पीवै संत करे मन मज्जन पब जिनू सेवा करिया तन पौ निवार अपन अनपै पद दिन शब्द मात्र ते उदर तरे कब का ठकर दास तने गुर राम दास सर अपर परे सतगुर मत गुड़ बिमल सत संगत आत्म रंग चुरूल भया जा गया मन कावल जस सहज प्रगासया अपै निरंजन करे लहा सतगुर दयाल हर नाम दिलाया तिस प्रसाद बस पंच करे कब कल ठकर दास तने गुर राम दास सर अपर परे अनपद अनुमान कल लिब लागी पास भेटिया शब्द करे सतगुर प्रसाद परम पद पाया भगत पाई भंडार परे मेटिया जन्मात मन पौभागा चित लागा संतोख सरे कब का ठकर अरदास तने गुर राम दास सर अपर परे पायो अपार दे अंतर धारियो दुख पंजन आत्म प्रबोध मन तत् विचारियो सदा चाहे हर भाई प्रेम रस आपे जाने सतगुर कै प्रसाद से है जिसे तिरंग माने नानक प्रसाद अंगद सुमत गुर अमर अमर वरतायो गुर रामदास कल चरे अटल अमर पद पायो संतोख सरोवर बसे अमरसन रस रसन प्रकाश है मिलत साध उपजे दरंतर नास है सुख सागर पायो दिन तार मगन हुटै सान जम सत संतोख सीर सनाहो मुकुटै सतगुर प्रमाण बैद न सिरियो जग जस तूर बजायो गुर रामदास कल चरे तै अपै अमर पद पायो जग जितो सतगुर प्रमाण मन एक त्यायो धन तन सतगुर अमरदास जिन नाम दिड़ायो नाबलिद नाम निधान रिद से ताकी दासी सह सरोवर मिलियो परख भेटियो अबनासी आदले पाद जित लग तरे सो गुर नाम दिड़ायो गुर रामदास कल चरे तार प्रेम पदार्थ पायो प्रेम प्रदा भगत प्रवाह प्रित पुबनी न हुटे सतगुर सबद अथा अमतारा रस गुटे मत माता संतोख पिता सार सहज समायो आजोनी संभवियो जगत गुर बचन तरायो अवगत गोचर पर पर मन गुर शब्द विसायो गुर रामदास कल चरे जगत धारण पायो जगत धारण अमर दान भगत पवतारण अमृत बूंद हर नाम बिस की विखे निवारण सहज सरोवर फलियो ज्ञान अमृत फल लागे गुर प्रसाद पाइये धन से जन बड पागे ते मुक्ते पै सत गुर शब्द मन गुर परचा पायो गुर रामदास कल चरे सह शब्द निशान बजायो सेज सदा सहज सबान संतोख सराय चो सदा सील सना हो सो है गुर शब्द समाचरियो नाम टेक संघाद बो है अजोनियो पल अमल सतगुर संग निवास गुर रामदास कल चरे तो सहज सरोवर बास गुर जन को सो प्रसन्न नाम हर हृदय नवासै जन को गुर सो प्रसन्न दर्त दुरंतर नासै गुर जन को सो प्रसन्न मान अभिमान निवारै जन को गुर सो प्रसन्न शब्द लग भाव जल तारै परचो प्रमाण गुर पायो तिन सख्यो तो जन्म जग ਸ੍ਰੀ ਗੁਰੂ ਸਰਨ ਪਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇ ਮਾਤਾ ਆਣਿਆ ਜਗ ਜੋ ਸੰਭਾਣੇ ਅਨਭੋਨੇ ਜਾਂ ਨਾਮ ਟੇਕ ਜਿਤ ਭਗਤ ਅਘਾਣੇ ਕੁਰੇ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਯੋਗ ਗੁਰ ਰਾਮਦਾਸ ਤੂੰ ਮਹੂਰਸ ਜਾਣੇ ਜਨਕ ਸੋਏ ਜਨ ਜਾਣਿਆ ਮਨ ਰਥ ਧਰਿਆ ਸਤ ਸੰਦੋਖ ਸਮਾਚਰੇ ਅਭਰਾ ਸਰ ਭਰਿਆ ਅਕਥ ਕਥਾ ਅਮਰਾ ਪੁਰੀ ਜਿਸ ਦੇ ਸੁ ਪਾਵੈ ਉਹ ਜਨਕ ਰਾਜ ਗੁਰ ਰਾਮਦਾਸ ਤੁਜ ਹੀ ਬਣ ਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ਤਾਰਨ ਸਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸਬਦ ਰਿਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਨ ਜੀਨ ਸਬਨ ਦਾਤਾ ਅਗਮ ਗਿਆਨ ਵਖਿਆਤ ਐਨਸ ਧਿਆਨ ਤਾਵੈ ਪਲਕਨ ਸੋਵੈ ਜੀਉ ਜਾ ਕੋ ਦੇਖਤ ਦਿਦਰ ਜਾਵੈ ਨਾਮ ਸੋ ਨਦਾਨ ਪਾਵੈ ਗੁਰਮੁਖ ਗਿਆਨ ਦੁਰਮੁਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸਬਦ ਸਾਰ ਏਕ ਲਿਵ ਲਾਈ ਹੈ ਪੁਨ ਜਨ ਕੋ ਤੇਰਾ ਅਪਾਰ ਨਿਰ ਪੁਨ ਨਿਰੰਕਾਰ ਅਕਥ ਕਥਨਹਾਰ ਤੁਜੇ ਬੁਝਾਈ ਹੈ ਭਰਮ ਪੋਲੇ ਸੰਸਾਰ ਛੂਟੋ ਜੋਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਿਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਓਮ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਓ ਕਵਨ ਸੇਵਾ ਸਰੇਓ ਏਕ ਮੁਖ ਰਸਨਾ ਰਸੋ ਸਾ ਜੁਗ ਚੋਰ ਕਰ ਪੁਨ ਮਨ ਬਚ ਕ੍ਰਮ ਜਾਨ ਅਨਤ ਦੋ ਜਨ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਧ ਧਰ ਨਲ ਕਬ ਪਾਰਸ ਪਰਸ ਕੱਚ ਕੰਚਨ ਹੋਏ ਚੰਦਨਾ ਸੁਵਾਸ ਜਾਸ ਸਿਮਰਤ ਅਨਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋਮ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਉ ਆਨੰਦ ਧਾਰਨ ਮਨੁੱਖ ਜਨ ਕੀਉ ਪ੍ਰਗਾਸ ਗੁਰੇ ਅੰਗਦ ਦਿਓ ਨਿਧਾਨ ਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾਥ ਰਾਸ ਗੁਰੇ ਅਮਰਦਾਸ ਗੁਰੂ ਸ੍ਰੀ ਸਤਿਗੁਰ ਕਲ ਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵੈਦ ਮਾਨਿਓ ਮਨ ਤਾ ਬਿਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦਿਓਨ ਗੁਰ ਰਾਮਦਾਸ ਰੱਡ ਜਿਸੇ ਧਾਰਿਓ ਧਰਤ ਰਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਰ ਸਭ ਸਮੁੰਦਰ ਕੇ ਧਾਰਿਓ ਤਰ ਪਵਨ ਜਾਸ ਸੋਈ ਏਕ ਨਾਮ ਹਰ ਸਤ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੰਚੋ ਕੰਚਨ ਭਇਓ ਸਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪੜਿਓ ਲੋਹਿਓ ਹੋਆ ਲਾਲ ਨਦਰ ਸਤਿਗੁਰ ਜਾ ਧਾਰੈ ਪਾਹਣ ਮਾਣਕ ਕਰੇ ਗਿਆਨ ਗੁਰ ਕਿਹੋ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿੰਨ ਕੇ ਗਾਏ ਸਤਿਗੁਰੂ ਚਰਨ ਜਨ ਪਰਸਿਆ ਸੇ ਪਸ ਪਰੇਦ ਸੁਰ ਨਰ ਭਾਈ ਜਾਮ ਗੁਰੂ ਹੋਏ ਬਲ ਧਨੇ ਕਿਆ ਗਾਰਬ ਦਿਜੈ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਬਲ ਗਿਆਨ ਰਤਾਨ ਅਨਨ ਪਰ ਜਾਮ ਗੁਰੂ ਹੋਏ ਬਲ ਸਭ ਸਾਖੀ ਸੋ ਸੱਚੈ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਧ ਮੈਂ ਤਰੈ ਸੋ ਜਨਮ ਮਰਨ ਦੋਹ ਥੇ ਰਹੈ ਗੁਰ ਬਿਨ ਕੋਰੇਨ ਦਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਬਦ ਸਪੰਨ ਅਗਰ ਕੱਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਨਭ ਨਲ ਕਹੈ ਜਨ ਗੁਰੂ ਨਾ ਦੇਖਿਓ ਨ ਕੀਹੋ ਤੇ ਅਕਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰ ਸਮਰਥ ਕਲ ਜੋ ਸੰਤ ਸਮਾਧ ਸਬਦ ਜਿਸ ਕੇਰੇ ਦੁੱਖ ਦੁਖਨ ਫਲ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰ ਧਿਆਨ ਬਸ ਤੈ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖ ਤੇ ਅਗ ਜਾਹੇ ਪਰੇ ਰੇ ਜੋ ਹਰ ਬੁੱਧ ਰਿਧ ਰਿਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਉਤਿਓ ਪਿਆਸ ਪਿਊਸ ਬਨ ਪਵਨ ਕੀ ਬਾਂਛਿਤ ਸਦਗੁ ਬਿਧ ਮਿਲਾਇਓ ਪੂਰਨ ਪੋ ਮਨ ਠੋਰ ਬਸੋ ਰਸ ਬਾਸਨ ਸਿਉ ਜੋ ਦਹਿੰਗ ਦਿਸਤਾਇਓ ਗੋਬਿੰਦ ਬਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਵਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਰਹੱਥ ਧਰਿਓ ਰੁਕੇਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਖਨ ਹਰਿਓ ਇਸ ਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਦਾਨ ਪਾਨ ਡਰਿਓ ਪਨ ਦਾਸ ਸੁਹਾਸ ਜਗਤ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਰ ਹੱਥ ਧਰਿਓ ਅਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ ਅਰਨਾਖਸ ਪਾਰੇ ਕਰਿਆਜ ਪਰ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਚੀਨ ਵਸਤਰ ਦੀਨ ਬਹੁ ਸਾਜ ਸਦਾਮਾ ਆਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤਹਿਕਾਜ ਸੇਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਝੋਲਨਾ ਗੁਰੂ ਗੌਰ ਗੁਰੂ ਗੁਰੂ ਗੌਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਿਧ ਨਿਧ ਆਪੈ ਰਸਨ ਅਹਨਸ ਰਸੈ ਸਤ ਕਰ ਜਾਨੀਓ ਹੁਣ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀ ਹੋ ਬਚਨ ਗੁਰ ਰਿਧ ਧਰੋ ਪੰਚ ਭੂ ਵਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜੋ ਤੋ ਸਭ ਸੁਖੀ ਤਿਉਤ ਤੁਮ ਵੰਛਵੋ ਗੁਰੂ ਗੌਰ ਗੁਰੂ ਗੌਰ ਗੁਰੂ ਜਾਪ ਪ੍ਰਾਣੀ ਹੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਧਨ ਹਰ ਮਨ ਧਰੋ ਧਿਆਨ ਅਹਿਨਸ ਕਰੋ ਬਚਨ ਗੁਰ ਹਿਰਦੇ ਧਰ ਉਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਧਰੋ ਨਾਮ ਸਚ ਰੰਗ ਸਰ ਸਦਾ ਨਰ ਵੈਰ ਨਿਰੰਕਾਰ ਨਰ ਪਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮਤ ਜੋ ਨਾਮ ਗੁਰਮੁਖ ਭਜੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ ਗੁਰੂ ਗੌਰ ਗੁਰ ਕਰੋ ਗੁਰੂ ਹਰ ਪਾਈਐ ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵਲਾਈਐ ਉਨ ਗੁਰੂ ਪਰਮਲ ਸੈਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਤ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਔਰ ਧਰੋ ਗੁਰੂ ਗੌਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਮਨ ਰੇ ਜਾ ਕੀ ਸੇਵ ਸੇਵ ਸਿੱਧ ਸਾਧਕ ਸੌਰ ਅਸੁਰ ਗਣ ਤਰੇ ਤੇਤੀਸ ਗੌਰ ਬਚਨ ਸੁਣ ਕੰਨ ਰੇ ਹੁਣ ਤਰਤ ਸੰਤ ਹੈ ਭਗਤ ਗੌਰ ਗੌਰ ਕਰੇ ਤਰਿਓ ਪ੍ਰਹਲਾਦ ਗੁਰ ਤੇਤੀਸ ਗੌਰ ਬਚਨ ਸੁਣ ਕੰਨ ਰੇ ਫੁਣ ਤਰੇ ਤੇ ਸੰਤ ਹਿਤ ਭਗਤ ਗੌਰ ਗੌਰ ਕਰੇ ਤਰਿਓ ਪ੍ਰਹਲਾਦ ਗੁਰ ਮਿਲਤ ਮੁਨ ਜਨ ਰੇ ਤਰੇ ਨਰ ਨਾਦ ਸਨਕਾਦ ਹਰ ਗੁਰਮੁਖੇ ਤਰੇ ਇੱਕ ਨਾਮ ਲਗ ਤਜੋ ਰਸ ਮਿਲਤ ਮੁਨ ਜਨ ਰੇ ਤਰੇ ਨਾਰਦਾਦ ਸਨਕਾਦ ਹਰ ਗੁਰਮੁਖੇ ਤਰੇ ਇੱਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹੇ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਭ ਉਪਰ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤ ਜਗ ਜਨ ਧਰੂ ਪਰ ਸ੍ਰੀ ਪ੍ਰਹਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਹਿਤ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਸਤਾਰੋ ਗੁਰ ਜਹਾਜ ਖੇਵੜ ਗੁਰੂ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਪਾਈਏ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਵਸੇ ਬਨਵਾਰੀ ਤਨ ਲਹਿਣਾ ਥਾਪ ਜੋਤ ਜਗਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਉਡੀ ਸਹਿਸਾ ਪਿਓ ਹਰ ਕਾ ਨਾਮ ਅਖੇ ਨਦਿਆ ਪਿਓ ਆਪਿਓ ਹਰ ਨਾਮ ਅਖੇ ਨਿਦ ਚੋਹ ਜੋਗ ਗੁਰ ਸੇਵਾ ਕਰ ਪਲ ਨਹੀਂ ਅੰਗ ਬੰਦੇ ਜੋ ਚਰਨ ਸਨ ਸੁਖ ਪਾਵ ਹੈ ਪਰਮਾਨੰਦ ਗੁਰਮੁਖ ਕਹੀਅਨ ਪ੍ਰਤੱਖ ਦੇਹ ਪਾ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨੰਗ ਸਤਿਗੁਰ ਗੁਰ ਸੇਵਾ ਲਖ ਗਤ ਜਾ ਕੇ ਸ੍ਰੀ ਰਾਮਦਾਸ ਤੋਰਨ ਤਰਨ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ ਕਰ ਬਚਿਤ ਚਾਓ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀ ਤੇ ਜਮ ਲੋਕ ਪਤ ਜੇ ਪ੍ਰਾਣੀ ਹਰ ਜਨ ਸਿਵ ਗੁਣ ਗਿਆਨ ਰਤੇ ਰਘਬੰਸ ਤਿਲਕ ਸਤਿਗੁਰ ਰਘਬੰਸ ਤਿਲਕ ਸੁੰਦਰ ਦਸਰਥ ਘਰ ਮੁਨ ਬਾਂਚੇ ਜਾਂ ਕੀ ਸਰਨੰਗ ਸਤਿਗੁਰ ਗੁਰ ਸੇਵ ਲਖ ਗਤ ਜਾਂ ਕੀ ਸ੍ਰੀ ਰਾਮਦਾਸ ਤੋਰਨ ਤਰਨ ਸੰਸਾਰ ਅਗਮ ਸਤਿਗੁਰ ਤੁਲਹਾਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਾਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਨ ਜਨ ਕੈ ਤਿੰਨ ਕੋ ਪਦ ਵੀ ਉੱਚ ਵਹੀ ਤਜ ਮਾਇਆ ਮੋਰ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਬ ਲੋਕਾ ਬ੍ਰਹਮ ਭਰਮ ਸਭ ਛੁੱਟ ਗਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਲਖ ਗਤ ਜਾ ਕੇ ਸ੍ਰੀ ਰਾਮਦਾਸ ਤੋਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਬਹਿਆ ਜਸ ਜਨ ਕੈ ਇੱਕ ਪੜੈ ਸੁਣੇ ਗਾਵੇ ਪ੍ਰਭਾਤੇ ਕਰੇ ਅਸਨਾਨ ਅਸਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰਨ ਜੇ ਜਗ ਜੀਵਨ ਜਗਨ ਨਾਥ ਜਲ ਥਲ ਮੈਂ ਰਵਿਆ ਪੂਰ ਬਹੁ ਵਿਦ ਵਰਨੰ ਸਤਿਗੁਰ ਸੇ ਗੁਰ ਸੇਵ ਲਖ ਗਤ ਸੇ ਜਾ ਕੇ ਸ੍ਰੀ ਰਾਮਦਾਸ ਤੋਰਨ ਤਰਨ ਜਿਨਹੂੰ ਬਾਤ ਨਿਚਲ ਤਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਨ ਤਰਿਓ ਸਮੁੰਦਰ ਰੁਦਰ ਖਨ ਇੱਕ ਮਹਿ ਜਲ ਹਰ ਬਿਮ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਬਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਬਨ ਬਚ ਕਰਾਮੀਏ ਕਰਮ ਸਚੀਏ ਸੇਵੀਏ ਸੱਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਨ ਮਦਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਜ ਸੋਧ ਜਿਸੇ ਦਹੀ ਪਾਤ ਖਾਹੇ ਜੀਓ ਦੇਖ ਰੂਪ ਯਤਨ ਉਪ ਮੋ ਮਹ ਮਗ ਭਈ ਕਿੰਗਨੀ ਸ਼ਬਦ ਚੰਦ ਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਮੈਂ ਕੌਣ ਮਿਟ ਸਕੈ ਇਸ ਬ੍ਰਹਮ ਗਿਆਨ ਧਿਆਨ ਤਤ ਧੀਏ ਚਾਹੇ ਜੀਓ ਸਤਿ ਸਾਹ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਾਰ ਸਰਬ ਕੋ ਪਾ ਕਾਹੇ ਜੀਓ ਸੋਤਰ ਚਿਤ ਭਗਤ ਹੈ ਤਪੇਕ ਤਰਿਓ ਹਰਨਾਖ ਸਾਰਿਓ ਨਖ ਬਦਾਰ ਜੀਓ ਸੰਖ ਚਕਰ ਕਦਾ ਪਦਮ ਆਪ ਆਪ ਕੀ ਸ਼ਦਮ ਪਰਮ ਪਰਪਾਰ ਬ੍ਰਹਮ ਲਖੇ ਕੌਣ ਤਾਹੀ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁਦ ਦਸਨ ਪ੍ਰਹਿ ਸਹਿਤ ਕੰਟ ਮਾਲ ਮੁਕਤ ਸੀਸ ਮੋਰ ਪੰਖ ਚਾਹੇ ਜੀਓ ਵੇਬ ਜੀਰ ਵੱਡੇ ਤੀਰ ਧਰਮ ਗਲਖ ਗਮ ਖੇਲ ਕੀਆ ਆਪਣੇ ਸ਼ਾਹੇ ਜੀਓ ਅਕਥ ਕਥਾ ਕਥੀ ਨ ਜਾਏ ਤੀਨ ਲੋਕ ਰਿਆ ਸਮਾਏ ਸੋਤੇ ਸਦ ਰੂਪ ਧਰਿਉ ਸਾਹ ਨਿਕੇ ਸਾਹੇ ਜੀਓ ਸਤਿ ਸਾ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੇ ਸ਼ਨ ਸਬਲ ਮਲਨ ਭਗਤ ਫਲਨ ਕੋਨ ਕੋਹਰ ਨੇਕ ਲਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਕਾ ਦਬਣ ਸਕਲ ਪਵਨ ਕੁਸਲ ਕਰਨ ਸਰਬ ਪੂਤ ਆਪ ਹੀ ਦੇ ਬਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋਂ ਬਰਾਹਾ ਜਮ ਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਤਰ ਤਜਬ ਕਰ ਮਨ ਗਜੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਨ ਨਿਜ ਦਾਨ ਸੱਚ ਜਾਨ ਮੰਤਰ ਹੈ ਨਿਸ ਬਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਹ ਮੋਹ ਜਲ ਜਲ ਸਿਉ ਛਾੜ ਤੋ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਹੋ ਤਰੈ ਸਨੇਹੋ ਚਿੱਤ ਬਿਲਾਸ ਜਗਤੇ ਹੋ ਚੰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਧਾਰ ਤਜਬ ਘਰ ਮਨ ਗਜੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਸੇਵਕ ਹੈ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾਰ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾਰ ਬ੍ਰਹਮਾ ਬਿਸਨ ਸਿਰੇ ਤੈ ਅਗਨਤ ਤੈਨ ਕੋ ਮੋਹ ਮਾਇਆ ਭਾਨ ਮਨ ਮਦਕਾ ਚਬਰਾਸੀ ਲਖ ਜੋਨ ਪਾਈ ਰਜਕ ਦੀਆ ਸਭ ਹੂੰ ਕਉ ਤਦਕਾ ਸੇਵਕੈ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਾ ਵੱਡਾ ਤਮਾਸਾ ਆਪੇ ਹੱਸੇ ਆਪੇ ਹੀ ਚਿਤ ਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘੱਟ ਘੱਟ ਵਾਸਾ ਆਪੇ ਨਰ ਆਪੇ ਪੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਬਦਾਰੋ ਵਾਹੋ ਵਾਹੋ ਕਾ ਵੱਡਾ ਤਮਾਸਾ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਝੂੰਦਾ ਜਲ ਥਲ ਮਹੀਅਲ ਪਿਆਲ ਪੂਰ ਰਿਹਾ ਅੰਮ੍ਰਿਤੇ ਮੀਠੇ ਜਾ ਕੇ ਬਚਨਾ ਮਾਨੇ ਬ੍ਰਹਮਾਦਕ ਰੁਦਰਾਦਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਏ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਬਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਆਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸਿਵ ਬਿਰੰਚ ਧਰ ਧਿਆਨ ਨਿਤੇ ਜਿਸ ਵੇਦ ਵਖਾਣ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤੈ ਵਸੈ ਗੁਰੂ ਸਮਰੱਥ ਗਹਿ ਕਰੀ ਤ੍ਰਭੋ ਬੁੱਧ ਸਮਤਮ ਸਮਾਰਨ ਕਉ ਉਨ ਧਰਮ ਤੁਜਾ ਫਹਿਰਾ ਤਸਦ ਅਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਉ ਹਰ ਨਾਮ ਬੋਹਿਤ ਵੱਡੋ ਕਲ ਮੈਂ ਪਵ ਸਾਗਰ ਪਾਰ ਉਤਾਰਨ ਕਉ ਸੰਤ ਤਿਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਧਰ ਆਪ ਰਹੇ ਲਿਵ ਧਾਰਨ ਧਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਪਲ ਪਾਵਤ ਹੈ ਰਬ ਕੇ ਸੁਤ ਕੋ ਤਿਨ ਦਾ ਤ੍ਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨਿਆਗਰ ਗਹਿਰ ਗੰਭੀਰ ਅਥਾ ਅਤ ਵੱਡ ਸੁਭਰ ਸਦਾ ਸਭ ਵਿਦ ਰਤਨਾਗਰ ਸੰਤ ਮਰਾਲ ਕਰੇ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁੱਖ ਕਾਗਰ ਕਲ ਜਗ ਦਰਤ ਦੂਰ ਕਰ ਬੇ ਕਉ ਦਰਸਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮੁਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੂ ਕਉ ਕੂ ਪਾਵੈ ਆਤਮ ਪ੍ਰਗਾਸ ਕਉ ਵੇਦ ਬਾਣੀ ਸਹਿਤ ਬਿਰਾਂਚ ਜਸ ਗਾਵੈ ਜਾਂ ਕੋ ਸਿਵ ਮੁਨ ਗਹਿ ਨਾਥ ਜਾਤ ਕਬਲਾਸ ਕਉ ਜਾ ਕੋ ਜੋਗੀ ਜਤੀ ਸਿਧ ਸਾਧਕ ਨੇਕ ਤਪਤ ਜਟਾ ਜੂਟ ਭੇਕ ਕੀਏ ਫਿਰ ਅਦਾਸ ਕਉ ਸੋ ਤਨ ਸਤਿਗੁਰ ਸੁਖ ਭਾਈ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਹ ਲੋਗ ਪਰਗਾਸੇ ਦੇਖ ਦਰਸ ਪਟਕ ਪ੍ਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਪਰ ਵਿਗਾਸੇ ਸੇਵਕ ਸਹਿਕ ਸਦਾ ਅਤੁਲ ਬਿਤ ਅਲ ਸਮੂਹ ਜਿਸ ਜਿਉ ਕੁਸਮ ਸਵ ਵਾਸੇ ਵਿਦਹਿਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰ ਰਾਮਦਾਸ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅਮਿਤ ਨਾਮ ਦਿਓ ਸਮਰੱਥ ਪੁਨ ਕੀਰਵਤ ਵੰਤ ਸਦਾ ਸੁਖ ਸੰਪਤ ਰਿਦ ਅਰ ਸਿੱਧ ਨ ਛੋਡੇ ਤਾ ਸੱਥ ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਤਥ ਤਾਹੇ ਕਹਾਂ ਪਰਵਾਹ ਕਾਹੂ ਕੀ ਜਾ ਕੇ ਵਸੀਸ ਧਰਿਓ ਗੁਰ ਹੱਥ ਤੀਨ ਪਵਨ ਭਰਪੂਰ ਰਹਿਓ ਸੋਈ ਆਪਣ ਸਰ ਸਕੀਓ ਨਾ ਜਗਤ ਕੋਈ ਆਪਣ ਆਪ ਆਪ ਹੀ ਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੇ ਨਰ ਗਣ ਗੰਧਰਵ ਕੋ ਜੰਤ ਫਿਰੇ ਅਵਿਨਾਸੀ ਅਚਲ ਜੋਨੀ ਸੰਭੋ ਪਰਖੋ ਤਮ ਅਪਾਰ ਪਰੇ ਕਰਨ ਕਾਰ ਸਮਰੱਥ ਸੋਈ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜਗ ਮਹਿ ਤੈ ਹਰ ਪਰਮ ਪਦ ਪਾਇਓ
1: ਸਤਿਗੁਰੂ ਨਾਨਕ ਭਗਤ ਕਰੇ ਇੱਕ ਇੱਕ ਮਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤਿ ਨਿਜਧਾਰੀ ਅਗਮ ਗਿਆਨ ਰਸ ਰਸੇ ਰਸੀਓ ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜੀ ਜਾ ਜਗ ਮੈ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਲਾਦ ਸੁਦਾਮ ਭੂ ਭਗਤ ਹਰ ਕੇ ਜੋਗਨ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਨੰਗ ਤਿਨਕੋ ਅਵਤਾਰ ਭਯੋ ਕਲ ਪਿੰਤਰ ਜਸ ਜਗਤ ਰੁ ਪਰਛਾਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੇ ਨਾਰ ਕਾਮ ਕ੍ਰੋਧ ਮਿਟਿਓ ਜੋ ਤਿੰਨ ਬਾਚਾ ਕਰ ਸਿਮਰੰਤ ਤੁਜੇ ਤਿੰਨ ਦੁੱਖ ਦਰਿਦਰ ਮਿਟਿਓ ਜੋ ਕਿੰਨ ਕਰਮ ਕਰ ਧੂ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਜਗ ਮੈ ਤੈ ਹਰ ਪਰਮ ਪਦ ਪਾਇਓ ਜੇ ਸਤਿਗੁਰੂ ਸਿਮਰੰਤ ਨੈਣ ਕੈ ਤਿਮਰ ਮਿਟੈ ਖਿਨੋ ਜੇ ਸਤਿਗੁਰੂ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ ਜੇ ਸਤਿਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰੂ ਸਿਮਰੰਤ ਹਿਰਦ ਸਿਧ ਨਾਉ ਨਿਧ ਪਾਵੈ ਸੋਏ ਰਾਮਦਾਸ ਗੁਰ ਬਲ ਭਲ ਮਿਲ ਸੰਗਤ ਧਨ ਧਨ ਕਰੋ ਜਿਹ ਸਤਿਗੁਰੂ ਲਗ ਪ੍ਰਭੁ ਚ ਪ੍ਰਭ ਪਾਈਏ ਸੋ ਸਤਿਗੁਰੂ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਤ ਗੌਹਰ ਗਿਆਨ ਪ੍ਰਗਟ ਉਜਿਆਰ ਦੁਖ ਦਰਿਦਰ ਅੰਧਿਆਰ ਕੁਨਾਸ ਕਾਵ ਕੀਰਤ ਸੋ ਜੋ ਸੰਤ ਚਰਨ ਮੂੜ ਲਾਗੈ ਤਿੰਨ ਕਾਮ ਕ੍ਰੋ ਜਮ ਕੋ ਨਹੀਂ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰੂ ਅਮਰਦਾਸ ਕੇ ਗੁਰੂ ਰਾਮਦਾਸ ਜਿਨ ਸਤਿਗੁਰੂ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਇ ਭਉ ਮਨ ਤੁਮ ਮਿਲਿਆ ਗੁਰ ਪ੍ਰਗਟ ਸੁਭਾਸ ਧਰੁਵ ਪ੍ਰਹਲਾਦ ਕਬੀਰ ਤ੍ਰਿਲੋਚਨ ਨਾਮ ਲੈ ਤੇ ਉਪਜੋ ਜੋ ਪ੍ਰਗਾਸ ਜੇ ਭਿਖਤ ਅਤ ਹੋਇਆ ਪ੍ਰਸ ਮਨ ਹੋ ਸੋਏ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨੋ ਕਿੰਨੀ ਭਗਤ ਪ੍ਰੇਮ ਲਵਲਾਏ ਤਾਂ ਤੇ ਅੰਗਦ ਅੰਗ ਸੰਗ ਹੋ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਿਰਖਾਏ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਏ ਸੋਡੀ ਸਿਰਠ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ।

ਰਾਮਦਾਸ ਅਣਪੋ ਠਹਿਰਾਇਓ। ਜਾਨਕ ਰਾਜ ਵਰਤਾਇਆ ਸਾਜੁਗ ਅਲੀਨਾ, ਗੁਰ ਸ਼ਬਦਿਆ ਮਾ ਮਨ ਮਾਨਿਆ ਆਪ ਤੀਜ ਪਤੀਨਾ। ਗੁਰੂ ਨਾਨਕ ਸੱਚ ਨਿਵ ਸਾਜ ਸਤਿਗੁਰ ਸੰਗਲੀਨਾ, ਗੁਰ ਅਰਜਨ ਘਰ ਗੁਰ ਅਰਜਨ ਘਰ ਗੁਰੂ ਰਾਮਦਾਸ ਪਰੰਪਰ ਬਿਨਾ। ਖੇਲ ਗੁੜੋ ਕਿਉ ਹਰ ਰਾਇ ਸੰਤੋਖ ਸਮਾਚਰਿਓ, ਬਿਮਲ ਬੁੱਧ ਸਤਿਗੁਰੂ ਮਾਨਿਓ ਸਤਿਗੁਰੂ ਸਮਾਨਿਓ। ਅਜੋਨੇ ਸੰਘੋ ਸੁਜਸ ਕਾਲ ਕਵਨ ਵਖਿਆਨਿਓ, ਗੁਰੂ ਨਾਨਕ ਅੰਗਦ ਵਰੋ ਗੁਰ ਅੰਗਦ ਅਮਰ ਨਿਧਾਨ, ਗੁਰੂ ਰਾਮਦਾਸ ਅਰਜਨ ਵਰੋ ਪਾਰਸ ਪਰਸ ਪ੍ਰਮਾਨ। ਸਤ ਜੀਵਨ ਅਰਜਨ ਅਮੋਲ ਅਜੋਨੀ ਸੰਭਵ, ਭੈ ਪੰਜਨ ਪਰ ਦੁਖ ਨਿਵਾਰ ਅਪਾਰ ਅਣੰਭਵ। ਅਗਹਿ ਗਹਿਨ ਭ੍ਰਮ ਪ੍ਰਾਤ ਦਹਿਨ ਸੀਤਲ ਸੁਖਦਾਤੋ, ਅਸੰਘੋ ਉਦਵਿਓ ਪੁਰਖ ਪੂਰਨ ਵੇਦਾਤੋ, ਨਾਨਕ ਆਦ ਅੰਗਦ ਅਮਰ ਸਤਿਗੁਰੂ ਸ਼ਬਦ ਸਮਾਏ। ਧੰਨ ਧੰਨ ਗੁਰੂ ਰਾਮਦਾਸ ਗੁਰੂ ਜਿਨ ਪਾਰਸ ਪਰਸ ਮਿਲਾਇਓ। ਜੈ ਜੈਕਾਰ ਜਾ ਜਗ ਪੰਦਰ ਮੰਦਰ ਭਾਗ ਜੁਗ ਸਿਵ ਰਹਿਤਾ, ਗੁਰਪੂਰਾ ਪਾਇਓ ਬੜਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ। ਪੈ ਪੰਜਨ ਪਰ ਪੀਰ ਨਿਵਾਰਣ ਤਲ ਸਹਾਰ ਤੋਸ ਜਸ ਬਕਤਾ, ਕੁਲ ਸੋਡੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਧਰਮ ਧਰਮ ਤੀਰ ਗੁਰਮਤ ਗੰਭੀਰ ਪਰ ਦੁਖ ਵਿਸਾਰਨੋ, ਸ਼ਬਦ ਸਾਰ ਹਰ ਨਾਮ ਹਰ ਸਮ ਉਧਾਰ ਅਹਮੇਵ ਨਿਵਾਰਨ। ਮਹਾਦਾਨ ਸਤਿਗੁਰੂ ਗਿਆਨ ਮਨ ਚਾਉ ਨਾ ਉੱਟੈ, ਸਤਵੰਤ ਹਰ ਨਾਮ ਮੰਤਰ ਨਾਵ ਨਿੰਦਣਾ ਨੂੰ ਖੁੱਟੈ। ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂਆ ਤਾਣਿਓ, ਗੁਰ ਅਰਜਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ। ਭੈ ਨਿਰਭਉ ਮਾਨਿਓ ਲਖ ਮੈਂ ਅਲਖ ਲਖਾਇਓ, ਅਗਮ ਗੋਚਰ ਗਤ ਗੰਭੀਰ ਸਤਿਗੁਰੂ ਪਰਚਾਇਓ, ਗੁਰ ਪਰਚੇ ਪ੍ਰਵਾਨ ਰਾਜ ਮੈਂ ਜੋ ਕੁਮਾਇਓ। ਧੰਨ ਧੰਨ ਗੋਰ ਧੰਨ ਗੋਪ ਅਵਰ ਸਰ ਸੁਭਰ ਭਲਾਇਓ, ਗੁਰੂ ਗਮ ਪ੍ਰਮਾਣ ਅਰਜਨ ਜਰੋ ਸਰ ਸੰਤੋਖ ਸਮਾਏ। ਗੁਰ ਅਰਜਨ ਕਾਲ ਉਚਰੈ ਤੈ ਸਹਿਜ ਯੋਗ ਨਿਜ ਪਾਇਓ, ਅਮਿਰ ਰਸਨਾ ਬਦਨ ਬਰ ਦਾਤ ਅਲਕ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰੋ। ਪੰਚਾ ਹਰੇ ਨਿਦਰਿਓ ਛੁਨ ਸਹਿਜ ਨਿਜ ਕਰ ਸਹਾਰੋ, ਹਰ ਨਾਮ ਲਾਗ ਜਗ ਉਦਰੋ ਸਤਿਗੁਰੂ ਹਿਰਦੇ ਵਸਾਇਓ। ਗੁਰ ਅਰਜਨ ਕਲ ਉਚਰੈ ਤੈ ਸਨ ਕਹਿ ਕਲਸ ਦੀ ਪਾਇਓ। ਸੋਰਠ ਗੁਰ ਅਰਜਨ ਪੁਰਖ ਪ੍ਰਮਾਣ ਪ੍ਰਥਾਵ ਛਲੈ ਨਾਹੀ, ਨੇਜਾ ਨਾਮ ਸਨ ਸਤਿਗੁਰੂ ਸ਼ਬਦ ਸਮਾ ਸਵਾਰਿਓ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੁਹਥਾ, ਤਾ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰੋ, ਜਗਤ ਉਧਾਰ ਨਾਮ ਸਤਿਗੁਰ ਤੁਠੇ ਪਾਇਓ। ਅਵਨਾਏ ਅਵਰ ਸਰ ਕਾਮ ਗ੍ਰੰਥਰ ਪੂਰੀ ਪੜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰੂ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦੀਓ। ਗੁਰੂ ਰਾਮਦਾਸ ਅਰਦੈ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪੁਰਮਾਨ ਪੁਰਖ ਪ ਗੁਰੂ ਅਰਜਨ ਭਿਖੋ ਨੈਣ। ਸਤ ਰੂਪ ਸਤ ਨਾਮ ਸਤਸੰਤੋਖ ਧਰਿਓ ਉਰ, ਆਦਿ ਪੁਰਖ ਪਰਤਾਖ ਲਿਖਿਓ ਅਛਰ ਮਸਤਕ ਧੁਰ, ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ। ਪਾਰਸ ਪਰਸ ਪਰਸ ਪਰਸ ਗੁਰੂ ਗੁਰੂ ਕਹਾਇਓ, ਭਣ ਮਥੁਰਾ ਮੂਰਤ ਸਦਾ।

ਦੁਰਜਣ ਮਿੱਤਰਾਂ ਕੂੰ ਜੈਕਾਰ ਜਿਦ ਦੋਹੇ ਸੱਜਣ ਮਿਲਣ ਲੋ ਹੁੰਦੇ ਵਿਚਾਰ ਤਨ ਮਨ ਦੀਜੇ ਸੱਜਣਾ ਐਸਾ ਹਸਣਸਾਰ।

ਪੁੱਛ ਤ੍ਰਿਣਨ ਕਲ ਤਾਹੂ ਖੁਰੇ ਸੁਜਾਨ ਉਂਜਾ ਇੰਨੀ ਕੱਪਰੇ ਝੜ ਚੱਖੜਿਓ ਹਾੜ ਲਹਿਰੀ ਵਹਿਣ ਦਿਲ ਖੇਸਰੇ।

ਭਾਈ ਬੰਦੇ ਹਿਤ ਚੁਕਾਇਆ ਦੁਨੀਆ ਕਾਰਨ ਦਿਨ ਗੁਆਇਆ ਹੈ ਹੈ ਕਰਕੇ ਉਹ ਕਰੇ ਨਾ ਗੱਲਾਂ ਪਿੱਟਣ ਸਿਰ ਖੋਏ ਨਾਉ ਲੈਣ ਯਾਰ ਕਰਨ ਸਮਾਏ ਨਾਨਕ ਤਿੰਨ ਬਲਹਾਰੇ ਜਾਏ ਰੇ ਮਨ ਡੀਗਣ ਡੋਲੀ ਐ

ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਉ ਨਿਰਮਲ ਨਾਮ ਨਾਨਕਾ ਗੁਰ ਤੀਰਥ ਦਰਿਆ ਜਨਮੇ ਕਾ ਫਲ ਕਿਆ ਗਣੇ ਜੈ ਹਰ ਭਗਤ ਨ ਭਾਉ ਪੈਦਾ ਖਾਦਾ ਬਾਦ ਹੈ ਜਾਮਣ ਦੂਜਾ ਭਾਉ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਏ ਤੂੰ ਹੋਰ ਹੋਮੇ ਆਓ ਜਾਓ ਹੈਨ ਵਿਰਲੇ ਨਾਹੀ ਘਣੇ ਫੈਲ

ਜਿਸ ਨੂੰ ਲਾਏ ਤਿਸ ਲੱਗੇ, ਲੱਗੀ ਤਾਂ ਪ੍ਰਵਾਨ, ਪ੍ਰਮ ਪਕਾਮ ਨਾ ਨਿਕਲੇ। ਲਾਇਆ ਲਾਇਆ ਤਿੰਨ ਸੁਜਾਨ, ਭਾਂਡਾ ਤੋ

ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਵਾਕੀ ਮਾਣੋ ਘੱਲੇ ਉੱਠੀ ਚੱਲੇ ਸਾਧ ਨਾਹੀਂ ਆਵੇ ਹੀ ਗੱਲੇ ਰਾਮ ਚੁਰੇ ਦਲ ਮਿਲਵੇ ਅੰਤਰ ਬਲੇ ਦਕਾਰ ਬੰਤਰ ਕੀ ਸੈਨਾ ਸੇਵੀਐ ਮਣ ਤਣ ਜੁਜ ਪਾਰ ਸੀਤਾ ਲੈ ਗਿਆ ਦਸ਼ਰ ਲਛਮਣ ਮੂਸ ਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪੋ ਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਯਾਰਾ ਦਿਆ ਹਾਇਆ ਕਰ ਸੰਜੋਗ ਭੁੱਲਾ ਦੈਤਨ ਸਮਝਾਏ ਤਿਨ ਪ੍ਰਭ ਕੀ ਕਾਮ

ਹਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ।

ਖੱਟ ਦਾਮਾ ਸਹਮੇ ਪੱਬਰ ਤੂੰ ਹਰਿਆ ਬਲਾ ਕਵਲਾ ਕੰਚਣ ਵਾਨਾ ਕਹਿ ਦੁਖੜੇ ਸੜਿਓ ਕਾਲੀ ਹੋਈ ਅਦੇ ਹੋਰੇ ਨਾਨਕ ਮੈਂ ਤਨ ਵਾਂਗ ਜਾਣਾ ਪਾਣੀ ਲਾਲ ਹਨ ਜੈਸੇ ਤੀ ਮੇਰਾ ਸੰਗ ਜਿਦ ਰਿੱਠੇ ਤਨ ਪਰ ਫੜੇ ਚੜੇ ਚਵਗਣ ਵੰਨ ਰੱਜ ਨ ਕੋਈ ਜੀਵਿਆ ਪਹੁੰਚਣ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ

नानक सुन आखिए बिन पुछया ही ले जाए दोषन दे हो राय नो मत चले।

ਸਤਿਗੁਰੂ ਮਿਲੇ ਸਭ ਬਰੇ ਸੱਚ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦ ਹਰਮਨ ਵਸੇ ਮਾਇਆ ਕੀ ਭੁੱਖ ਜਾਏ।

ਬਾਣੀ ਭਗਤ ਸਲਾਹੰਦੇ ਹਰ ਨਾਮੈ ਚਿਤ ਲਾਏ ਤਨ ਮਨ ਧਨ ਅੱਗੇ ਰੱਖਿਆ।

ਹਰ ਪ੍ਰਭੇ ਪਰਵਾਉ ਹੈ ਕਿਤ ਖਾਦੇ ਤੇ ਪਤਾਏ ਸਤਿਗੁਰ ਕੇ ਭਾਣੇ ਜੋ ਚੱਲੈ ਤਿਬਤਾ ਸੇ ਹਰ ਗੁਣ ਗਾਏ ਧਨ ਧਨ ਕਲ ਜੁਗ ਨਾਨਕ ਜੇ ਚੱਲੈ ਸਤਿਗੁਰੁ ਪਾਏ ਸਤਿਗੁਰੂ ਨਾ ਸੇਵਿਓ ਸ਼ਬਦਨ ਰਖਿਓ ਰਤਾਰ ਤਿਗਤ ਨ ਕਾ ਜੀਵਿਆ ਕਿਤੇ ਆਏ ਸੰਸਾਰ।

ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਜਿੱਥੇ ਓਂਗ ਨਾ ਭੁੱਖ ਹੈ।

क्रोध का चो लड़न समगलना सब गल आए पाए एक उपजा एक बन से जाए।

0: ਇੱਕ ਉਪਜੈ ਇੱਕ ਬਿਣ ਸਜਾਏ ਹੁਕਮ ਆਵੈ ਜਾਏ ਜੰਮਣ ਮਰਨ ਚੁਕੇ ਰੰਗ ਲੱਗਾ ਦੂਜੇ ਪਾਏ ਬੰਧਨ ਬੰਦ ਪਵਾਇਣ ਕਰਨਾ ਕਛੂ ਨ ਜਾਏ ਜਿਨ ਕੋ ਕਿਰਪਾ ਧਾਰੀਣ ਤਿਨ ਸਤਿਗੁਰੂ ਮਿਲੇ ਆਇਆ ਏ ਸਤਿਗੁਰੂ ਮਿਲੇ ਉਲਟੀ ਭਈ ਮਰ ਜੀਵਿਆ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ
1: ਮਨਮੁਖ ਚਾਂਚਲ ਮਾਤਾ ਅੰਤਰਵਾ ਚਤੁਰਾਈ ਕੀਤਾ ਕਰਤਿਆਂ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ ਮੈਨ ਸਤਿਗੁਰੂ ਜਮਕਾਲ ਨਾ ਛੋਡਾਈ ਦੂਜੇ ਪਾਏ ਖੁਆਈ ਜੋ ਬਨ ਜਾਂਦਾ ਨਦਰ ਨਾ ਆਵੇ ਜਰ ਪਹੁੰਚੇ ਮਰ ਜਾਈ ਪੁੱਤ ਕਲਤ ਮੋਹਿਤ ਹੈ ਅੰਤ ਵੇਲੇ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾ ਵਸੇ ਮਨ ਆਏ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਮੈ ਦੁਖ ਰੋਏ

ਨਾਨਕ ਬਿਨ ਨਾਮੈ ਮੈਲਿਆ ਮੂਏ ਜਨਮ ਪਦਾਰਥ ਖੋਏ ਮਨਮੁਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਵਾਸ ਬਾਣੀ ਸੁਰਤ ਨ ਬੁਝਣੀ ਸ਼ਬਦ ਨ ਕਰੇ ਪ੍ਰਗਾਸ ਉਹ ਨਾ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨ ਕਰੇ ਬਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਸਦਾ ਲਿਵ ਸਦਾ ਵਿਗਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹੋ ਸਦ ਬਲਹਾਰੀ ਤਾਸ ਗੁਰਮੁਖ ਜੋ ਹਰ ਸੇਵ ਦੇ ਜਨ ਨਾਨਕ ਤਾ ਕਾ ਦਾਸ ਮਾਇਆ ਭਿਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਬੇਕਾ ਮਾਰਨ ਹਰ ਨਾਮ ਹੈ ਗੁਰਗਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹੋਮੇ ਗਿਆ ਬਲਾਏ ਗੁਰਮੁਖਾਂ ਕੇ ਮੁਖੀ ਉਜਲੇ ਹਰ ਦਰ ਗੈ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤੈਨਾ ਜੋ ਚੱਲ ਹੇ ਸਤਿਗੁਰ ਪਾਏ ਸਤਿਗੁਰ

ਫਿਰ ਘਰ ਘਰ ਪਤ ਗਵਾਏ, ਵਿਸ਼ਵਾਕੇ ਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨ ਚੇਤਨੀ ਕਰਤਾ ਆਪ ਖਵਾਏ, ਹਰ ਗੁਰਮੁਖ ਕਿਰਪਾ ਥਾਰੀਅਨ ਜਨ ਵਿਛੜੇ ਆਪ ਮਿਲਾਏ, ਜਨ ਨਾਨਕ ਤਿਸ ਬਲ ਹਾਰਨ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਬਰੇ ਬਿਨ ਨਾਵੇਂ ਜੰਪਰ ਜਾਹੇ, ਨਾਨਕ ਬਿਨ ਨਾਵੇਂ ਸੁਖ ਨਹੀਂ ਆਏ ਗਏ ਪਛਤਾਏ, ਚਿੰਤਾ ਧਾਵਤ ਰਹਿ ਗਏ ਤਾਂ ਮਨ ਪਿਆ ਆਨੰਦ, ਗੁਰਪ੍ਰਸਾਦੇ ਬੁੱਝੀਐ ਸਾਧਨ ਸੁਤੀ ਨ ਚਿੰਦ, ਜਿਨ ਕੋ ਪੂਰਬ ਲਿਖਿਆ ਤਿਨ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੀ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖੇ ਉਰਧਾਰ, ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਪਾਰ, ਗੁਰਮੁਖ ਸ਼ਬਦ ਸਿੰਜਾਪ ਦੇ ਤਿਤ ਸਾਚੈ ਦਰਬਾਰ, ਸੱਚਾ ਸੌ

ਨਾਨਕ ਨਾਮ ਰਤੇ ਸੇ ਧਨਵੰਤ ਹੈ ਨ ਨਿਰਧਨ ਹੋਰ ਸੰਸਾਰ ਜਨ ਕੀ ਤੇ ਕਰ ਨਾਮ ਹਰ ਬਿਨ ਨਾਮ ਠਵਰ ਨ ਠਾਓ ਗੁਰਮਤੀ ਨਾਉ ਮਨ ਵਸੈ ਸਹਿਜ ਸਹਿ ਸਮਾਓ ਬਿਨਭਾਗੀ ਨਾਮ ਧਿਆਇਆ ਐਨ ਸਲਾਗਾ ਪਾਓ ਜਨ ਨਾਨਕ ਮੰਗੇ ਧੂੜ ਤਿੰਨ ਹੋ ਸਤਿ ਕੁਰਬਾਣੇ ਜਾਓ ਲੱਖ ਚੁਰਾਸੀ

ਗੁਰ ਤੁੱਠੇ ਹਰ ਭਰਾ ਮੇਲਿਆ, ਸਭ ਕਿਲ ਵਿਖ ਘੱਟ ਵਿਕਾਰ। ਜਿਨ੍ਹਾਂ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭੈ ਪਾਏ। ਜਨ ਮਨ ਨਿਹ ਚਲ ਪਏ, ਗੁਰਮੁਖ ਨਾਮ ਧਿਆਏ। ਗੁਰ ਸਾਧੂ

ਦਾਸ ਇਹੋ ਮਨ ਸ਼ਬਦ ਨ ਭੇਦਿਓ ਕਿਉਂ ਹੋਵੇ ਘਰ ਵਾਸ ਮਨ ਮੁਖੀਆ ਦੋਹਾਗਣੀ ਆਵਣ ਜਾਣ ਮੁਈਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਧਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਸਤਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੇ ਸੋਈ ਜਨ ਸਿੱਜੈ ਬਿਨ ਸ਼ਬਦੇ ਮੁਕਤ ਨ ਹੋਈ ਭੇਹ ਕਰੇ ਬੋ ਕਰਮ ਬਗੁਤੇ ਪਾਏ ਦੂਜੇ ਪਰਜ ਬਿਗੋਈ ਨਾਨਕ ਬਿਨ ਸਤਿਗੁਰੂ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤ ਬੜ ਉੱਚਾ ਉੱਚੀ ਹੋ ਉੱਚਾ ਹੋਈ ਅੱਪੜ ਕੋਈ ਨਾ ਸਕੈ ਜੇ ਸੋ ਲੋਚੈ ਕੋਈ।

ਨਾਨਕ ਗੁਰਮੁਖ ਪਾਈਐ ਹਰਿ ਆਪਣੀ ਕਿਰਪਾ ਧਾਰ। ਬਿਨ ਸ਼ਬਦੇ ਜਗਤ ਬਰ ਲਿਆ, ਕਹਿਣਾ ਕਛੂ ਨਾ ਜਾਏ।

ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹੇ ਅੰਤਰ ਸਹਿਜ ਧਿਆਨ ਕੋਈ ਸਦਾ ਆਨੰਦ ਬਵੇਕ ਰਹਿ ਦੁੱਖ ਸੁਖ ਏਕ ਸਮਾਨ ਤਿਨ੍ਹਾਂ ਨਦਰੇ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ ਵਿੱਚ ਹੋਮੇ ਕਰਮ ਕਮਾਬਦੀ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹ ਨਾ ਮੈਲ ਪਤੰਗ ਨ ਲੱਗਈ ਜੇ ਚੱਲਣ ਸਤਿਗੁਰ ਪਾਏ ਮਨਮੁਖ ਝੂਠ ਨਾ ਉਤਰੈ ਜੇ ਸੌ ਧੋਵਣ ਪਾਏ ਨਾਨਕ ਗੁਰਮੁਖ ਮੇਲੀਅਨ ਗੁਰ ਕੈ ਅੰਕ ਸਮਾਏ ਗੁਰਾ ਕਰੇ ਸੋ ਕੇ ਹਾਸਿਜੈ ਆਪਣੇ ਰੋਏ ਆਪੇ ਹੀ ਦੱਜੈ ਮਨਮੁਖ ਕਮਲਾਂ ਰਗੜੇ ਲੁੱਜੈ ਗੁਰਮੁਖ ਹੋਏ ਤੇ ਸਭ ਕੇ ਸੁਜੈ ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ

ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਬੁੜਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ

ਤਨ ਆਸਰੇ ਤਨਵੰਤੇ ਜਾਣਿਆ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ।

ਪਾਏ, ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਉ, ਨਾਨਕ ਹੁਕਮ ਤੇ ਨਾਮ ਨਾਏ ਸੀ ਭਾਈ, ਇਨ੍ਹਾਂ ਤੁਰੇ ਕਮਾਇਆ ਨਾਉ। ਤਿੰਨ ਬਿੱਟੋਂ ਹੋ ਬਾਰਿਆ ਭਾਈ, ਤਿੰਨ ਕੋ ਸਦ ਬਲਹਾਰੈ ਜਾਓ, ਛੇ ਦਾੜੀਆਂ ਸੱਚੀਆਂ

ਗੁਰ ਮਿਲੇ ਸ਼ੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤੇ ਚੁੱਕੇ ਸਹਿਜ ਉਪਜ ਚੁੱਕੇ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋ

ਸ਼ਬਦ ਤੀਨ ਤੇ ਖੋਤਰ ਮਨ ਲੈ ਰਹਿ ਜਾਏ, ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿ ਸੁਭਾਏ, ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾ

ਨਾਨਕ ਘਟ ਘਾਟੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਾ

ਹੋਵੇ। ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ। ਹਰ ਬੁੱਠੇ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ।

ਸਾਹਿਬ ਸਦਾ ਦੂਰ ਹੈ, ਕਿਆ ਉੱਚੀ ਕਰੇ ਪੁਕਾਰ ਜਿਨ

सतगुर का उपदेश चारे कुंडा जे पवे वेद पढ़े जुग चार।

ਨਾਨਕ ਸਤਿਗੁਰ ਮਿਲੈ ਪ੍ਰਪਾਈਐ ਸਭ ਦੁੱਖ ਨਿਵਾਰਣ ਹਾਰ। ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਏ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਬਨਾਏ। ਧਰਗਹਿ ਲੇਖਾ ਮੰਗੀਐ ਕੋਈ ਅੰਤ।

ਪਾਏ, ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ, ਨਾਮ ਨ ਲੱਗੇ ਪਿਆਰ, ਕੂੜ ਕਮਾਵੇ ਕੂੜ ਸੰਗਰੈ, ਕੂੜ ਕਰੇ ਆਹਾਰ। ਬਿਖ ਮਾਇਆ ਤਨ ਸੰਚ ਮਰੇ, ਅੰਤ ਹੋਈ ਸਭ ਸ਼ਾਹਾਰ, ਕਰਮ ਧਰਮ ਸੋ ਸੰਜਮ ਕਰੇ, ਅੰਤਰ ਲੋਭ ਵਿਕਾਰ। ਨਾਨਕ ਮਨਮੁਖ ਜੀ ਕਮਾਵੇ।

ਹੈ ਕੀਮਤ ਕਹੀ ਨਾ ਜਾਏ ਰਾਗੈ ਨਾ ਦੇ ਬਾਹਰਾ ਇਹਨੇ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝਿਆ ਤਿੰਨਾ ਰਸ ਹੋਏ ਸਤਿਗੁਰ ਤੀ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ ਤਿਸੈ ਦੀ ਰਜਾਏ ਸਤ

ਮਾਰਾ ਪ੍ਰਬਲ ਚੰਡ ਕੋ ਸਕਿਓ ਬਾਰਾ ਕੋ ਖਟਿਓ ਪੌਰਾ ਨਦ ਗਾਏ ਅਸ਼ਟਮਾਲ ਕੋ ਸਿਖ ਸੰਗਲਾਈ ਕੁਨਿਆਯੋ ਅੰਡੋਲ ਪੰਚ ਨਰ ਸੰਗ ਅਸ਼ਟ ਸੋਤ ਉਠੇ ਤਾ ਨਿਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੁੰਦੁਰ ਸੁਹਾਈ ਸਰਸ ਹੇਰੀ ਲੈ ਪਹਰ ਜਾ ਸੰਗਲਾਈ ਪਾਂਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿਮ ਮੰਗਲਨ ਸੁਹਾਏ ਸਰਸ ਬਾਨਿਓ ਆਏ ਬਨੋਦਾ ਗਾਹੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ।

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਭੇਟ ਹੋ ਜਿਹਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੀ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਵੇ ਬਿਨ ਦੇਹ ਨਮਾਣੀ ਦੇਹ ਨਮਾਣੀ ਲਵੇ ਬਾਜੋ ਕਿਆ ਕਰੇ ਵੇਚਾਰੀਆ ਤੁਧ ਵਾ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਓ।

ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚ ਹੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੁਰ ਕਿਆ ਕਰੇ ਬੇਚਾਰਿਆ ਇੱਕ ਭਰ ਭੂਲੇ ਫਿਰ ਹਿਦੈ ਜਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦ ਦੀ ਮਨ

ਕਹਾਣੀਆਂ ਕਥ ਕੇਰੀ ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਨੈ ਪਾਈਏ ਹੁਕਮ ਨਿ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਆ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਰੈ ਕੀਤੀ ਜਿੰਟ ਗੋਲੀ ਪਾਈ ਆ। ਕੁਰਬਾਨ ਕੀਤਾ ਤਿਸੇ ਬੇਟੋ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸਭ ਸੰਭਾਲੇ ਹੁਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕਮੂਲੇ ਨਾ ਕੀਚੈ ਜੇ ਤਾਂ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਭ ਸੰਭਾਲੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ।

ਸੋ ਨਰ ਮੁਨ ਜਾਨੀ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਜਿਨ ਸੱਚਾ ਮਨ ਵਸਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਤੋ ਦੋ ਪਾਇਕ ਵੇਖ ਪਰਸਣ ਆਇਆ, ਲਭ ਲੋਭਾਂਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਲਭ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਹੋ ਤਿੱਖੀ ਬਾਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆਰ ਬਾਸ ਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਚੱਲੈ ਸਵਾਮੀ, ਹੁਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵੈ ਚੱਲੈ, ਜਿਨ੍ਹਾਂ ਮਾਰਗ ਪਾਵ ਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵ ਹੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤੇ ਚਲਾਵ ਹੇ। ਇਹੋ ਸੁਹਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਨੇ ਨਾ ਪਾਇਆ। ਗਏ ਨਾਨਕ ਸ਼ਬਦ ਸੁਹਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗ ਸਭਾਈਆ। ਕਹਿ ਦੇ ਪਵਿੱਤੋ, ਸੁਣ ਦੇ ਪਵਿੱਤੋ।

ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨ ਹੋ ਵਿਸਾਰਿਆ ਬੇਦਾਂ ਮਹਿਲਾ ਮੋਤਮ ਸਭ ਸੁਣੇ ਨਾਹੀਂ ਫਿਰ ਹੇ ਜਿਉ ਬੇਤਾਲਿਆ ਗਏ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀਂ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ

ਸਾ ਨ ਜਾਣੀ ਤਤੈ ਸਾ ਨ ਜਾਣੀ ਗੁਰੂ ਬਾਜੋ ਹੋ ਤਤੈ ਸਾ ਨ ਜਾਣੀ ਤੇ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਬਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲ ਹੇ ਅੰਮ੍ਰਿਤ ਵਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕਿਉਂ ਦਰਮੈ ਪ੍ਰਤਪਾਲ ਕਰੇ ਸੋ ਕਿਉਂ ਮਨੋ ਬਸਾਰੀਐ ਮਨੋ ਕਿਉਂ ਬਸਾਰੀਐ ਬੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵ ਏ ਉਸਨੂੰ ਕਿਹੋ ਪੋਹੇ ਨਾ ਸਕੇ ਜਿਸਨੂੰ ਆਪਣੀ ਲਿਵ ਲਾਭ ਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਵ ਮਾਲੀਐ ਕਹਿ ਨਾਨਕ ਏ ਬੜਦਾਤਾ ਸੋ ਕਿਉਂ ਮਨੋ ਬਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤੁਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤਰ ਬਿਸਰੈ ਵੋ ਭਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰਿਆ ਪ ਮੁਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਹ ਦਾ ਜੀਓ ਤਿਸ ਮਿਲ ਰਹੇ ਯਾਰ ਬਸੈ ਮਨ ਆਏ ਯਾਰ ਆਪ ਮੁਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਅੰਨ ਜਪਿਓ ਜੀਓ ਲਾਹ ਖਟਿਓ ਦਿਹਾੜੀਏ ਹੋ ਤਨ ਤੇਰਾ ਮਿਲਿਆ ਜਿਨ ਹਰਿਆ ਪੇ ਪਾਣਾ ਕਹਿ ਨਾਨਕ ਹਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਆ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜੇ ਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ ਇਹੋ ਰਸ ਕਰਮੀ ਪਾਈਏ ਸਤਿਗੁਰ ਮਿਲੈ ਚਸਿਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਬਸੈ ਮਨ ਆਏ ਏ ਸਰੀਰਾ ਮੇਰੇ ਯਾਰ ਤੋਂ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਟਕਾ ਮੂਰਤਿਆ ਜੋਤ ਰਾਖੇ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪ ਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ

ਜਿੱਥੇ ਸਦਾ ਸੱਚ ਤੇ ਆਵ ਹੈ ਸੱਚੋ ਤੇ ਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜੇ ਨਾ ਬੁਝਾਵ ਹੈ ਇਹੋ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੁਹਿਲਾ।

ਹੇ ਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਵਿਗਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ

ਭਾਈ ਵਾਰਸ ਰਿਪ ਗੋਤੀ ਪਾਤਸ਼ਾਹ ਦੇ ਸਿਮ ਪ੍ਰਥਮ ਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਹਿਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰ ਆਉਣ ਦੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰ ਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨੇ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਏ ਵੱਲ ਧਿਆਨ ਧਰ ਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮੰਨੀਵਾ ਮਤ ਉੱਚੇ ਮਤ ਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਪਰਸੋਂ ਰੋਜ ਤੋਂ ਸਮੂਹ ਸਾਧ ਸੰਗਤਾਂ ਨੂੰ ਖੁੱਲੇ ਦਰਸ਼ਨ ਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮੰਤਨ ਸੀ ਤਲੋਏ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸੁਰਗ ਵਾਸੀ ਸਾ ਉਪਿੰਦਰ ਸਿੰਘ ਬੀਬੀ ਦਵਿੰਦਰ ਕੌਰ ਦੀ ਪੋਤਰੇ ਅਤੇ ਸੁਰਗ ਵਾਸੀ ਸਰਾਰ ਗੁਲਜ਼ਾਰ ਸਿੰਘ ਬੀਬੀ ਭਜਨ ਕੌਰ ਦੀ ਦੋਹਤੇ ਗੁਰਮਿੰਦਰਪਾਲ ਸਿੰਘ ਬੀਬੀ ਗੁਰਜੀਤ ਕੌਰ ਦੀ ਸਪੁੱਤਰੇ ਬੀਬੀ ਜਸਮੀਨ ਕੌਰ ਦੇ ਸਤਿਗੁਰ ਸੇ ਪਾਤਸ਼ਾਹੀ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਦੋਨਾਂ ਪਰਿਵਾਰਾਂ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਪਰਸੋਂ ਰੋਜ਼ ਤੋਂ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਹੋਏ ਸਨ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹੀ ਆਪ ਜੀ ਦੀ ਹਜ਼ੂਰੀ ਅੰਦਰ ਨਿਰਵਿਘਨਤਾ ਸਹਿ ਸੰਪੂਰਨ ਭੋਗ ਪਾਏਗਣ ਸਤਿਗੁਰ ਸੇ ਪਾਤਸ਼ਾਹੀ ਪਾਠੀ ਸਿੰਘ ਕੋ ਬਾਣੀ ਪੜ੍ਹਦੇ ਹਾਂ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸੁਹ ਸੇਵਾ ਲੈਣੀ ਗੁਣ ਔਗੁਣ ਵਿਚਾਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਾਰਜਾਂ ਚ ਨਿਰਵਿਘਨਤਾ ਸਹਿ ਸਫਲਤਾ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ
ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ, 21 ਪੌਂਡ ਦਰਸ਼ਨ ਭੇਟ ਮਾਜਰੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੇਟਾ, ਦੇਗ ਲੰਗਰਾਂ ਵਾਸਤੇ 1450 ਪੌਂਡ, ਬਿਲਡਿੰਗ ਪਾਉਣ ਵਾਸਤੇ 51 ਪੌਂਡ, ਗਿਆਨੀ ਸਿੰਘਾਂ ਵਾਸਤੇ 60 ਪੌਂਡ ਮਾਇਆ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸੇ ਪਾਤਸ਼ਾਹੀ ਕਰਮਪਾਲ ਸਿੰਘ ਦੇ ਭਤੀਜੀ ਦੇ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ 10 ਪੌਂਡ ਮਾਇਆ ਹਤਗ੍ਰਹਿ ਸੇਵਕਾਂ ਦੇ ਖਜ਼ਾਨੇ ਭਰਪੂਰ। ਸਤਵੰਤ ਸਿੰਘ ਜੀ, ਸਤਿਗੁਰ ਸੇ ਪਾਤਸ਼ਾਹ ਜੀ ਕਾਰਜਾਂ ਦੀ ਸਫਲਤਾ ਵਾਸਤੇ ਆਪਣਾ ਸ਼ੁਕਰਾਨਾ ਕਰਦੇ ਹੋਏ, ਸਤਿਗੁਰ ਸੇ ਪਾਤਸ਼ਾਹ ਜੀ 31 ਪੌਂਡ ਮਾਇਆ ਹਤਗ੍ਰਹਿ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ, ਆਏ ਸਾਧ ਸੰਗਤ ਦੇ ਹਾਜ਼ਰੀ ਕਦਮ ਲੇਖੇ ਲਾਉਣੇ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਵੀ ਧਰੁਵਾਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ, ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨੋ ਭਾਵਨਾ ਸੰਪੂਰਨ ਕਰਨੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਜੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚੇ ਜਸਮੀਨ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਜੀਵਨ ਕਾਲ ਤਰੱਕੀਆਂ ਬਖਸ਼ਣੀਆਂ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ, ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸਾਸ ਸੰਵਰਤੇ ਜੋ ਸ਼ਕੇ, ਸੁਆਵਿਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਸਤਿਗੁਰ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ, ਖਾਲਸਾ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸੇ ਪਾਤਸ਼ਾਹ ਜੀ ਇਸ ਵੇਲੇ ਆਪ ਆਪਣੇ ਮੁਖਾਰਬਿੰਦ 'ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦੀਵਾਨ ਸਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ, ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ।

वाहेगुरु जी का खालसा वाहेगुरु जी की फतेह।

ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾ ਸੁਹੇ ਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਸੋ ਕਹੋ ਟਲ ਗੁਰ ਸੇ ਬੀ ਅਹਨ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮ ਦੇ ਨੂਰ ਅਰਸੋਂ ਕੁਰਸੋਂ ਝਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹੋ ਜਿਸ ਪਾਸ ਬੈਠਿਆਂ ਸੋਈ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਦੀ ਸਾਜੀ ਧੰਨਵਾਜੀ ਗੁਰੂ ਰੂਪ ਸਾਹਿਬ ਸਿੰਘ ਜੀ, ਆਪ ਸਮੂਹ ਗੁਰਸਿੱਖ ਸੰਗਤਾਂ, ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਹਾਜ਼ਰ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮਾਣਯੋਗ ਸੇਵਕ ਪਰਿਵਾਰ ਨੇ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ, ਬੱਚੀ ਦੇ ਆਨੰਦ ਕਾਰਜਾਂ ਦੀ ਖੁਸ਼ੀ ਦੇ ਅੰਦਰ ਆਪਣੇ ਕਾਰਜ ਸਫਲ ਬਣਾਉਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚੰਨ ਕਮਲਾਂ ਦਾ ਆਸਰਾ ਲੈ ਕਰਕੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋ ਕਰਕੇ ਪਰਿਵਾਰ ਨੇ ਸ਼੍ਰੀ ਖੰਡਜਾ ਪ੍ਰੰਭ ਕਰਾਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ। ਨਿਰਵਿਘਨਤਾ ਸਾਹਿਬ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ। ਪਰਿਵਾਰ ਦੇ ਵਾਸਤੇ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ ਕਾਰਜਾਂ ਦੀ ਸਫਲਤਾ ਵਾਸਤੇ ਸਤਿਗੁਰੂ ਜੀ ਗਰੀਬ ਨਿਵਾਸੀ ਪਾਤਸ਼ਾਹ ਕਿਰਪਾ ਕਰਨ, ਕਾਰਜਾਂ ਦੀ ਸਫਲਤਾ ਬਖਸ਼ ਕਰਨ, ਪਰਿਵਾਰ ਦੀਆਂ ਕੀਤੀਆਂ ਸੇਵਾਵਾਂ, ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਲੇਖੇ ਲਾਉਣੀਆਂ, ਧੰਨ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ। ਆਪ ਦੇ ਚੰਨ ਸੇਵਕਾਂ ਨੇ ਆਪਣੀ ਆਪ ਜੀ ਦੀ ਦਿੱਤੀ ਹੋਈ ਮਾਇਆ ਵਿੱਚੋਂ ਸੱਚੇ ਪਾਤਸ਼ਾਹ ਜੀ ਉਹ ਜਿਨ੍ਹਾਂ ਨੇ ਅਰਦਾਸਾਂ ਕਰਾਈਆਂ ਹਨ, ਉਹਨਾਂ ਦੀਆਂ ਅਰਦਾਸਾਂ ਇਸ ਪ੍ਰਕਾਰ ਹਨ। ਦੀਦਾਰ ਸਿੰਘ ਜੀ ਪਰਿਵਾਰ ਵਾਸਤੇ ਚੜ੍ਹਦੀ ਕਲਾ ਵਾਸਤੇ ਕੜਾਹ ਪ੍ਰਸ਼ਾਦੀ ਦੇਗ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਇੱਕ ਗੁਪਤ ਪ੍ਰੇਮੀ ਵੱਲੋਂ ਕੜਾਹ ਪ੍ਰਸ਼ਾਦ ਵਾਸਤੇ 21 ਪਾਉਂਡ ਹਾਜ਼ਰ ਹੋਏ ਹਨ। ਇੱਕ ਬੀਬੀ ਜੀ ਵੱਲੋਂ 5 ਪਾਉਂਡ ਹਾਜ਼ਰ ਹੋਏ ਹਨ। ਇੱਕ ਹੋਰ ਗੁਪਤ ਪ੍ਰੇਮੀ ਵੱਲੋਂ ਕੜਾਹ ਪ੍ਰਸ਼ਾਦੀ ਦੇਗ ਵਾਸਤੇ 5 ਪਾਉਂਡ ਹਾਜ਼ਰ ਹੋਏ ਹਨ। ਬੱਚੀ ਗੁਰਪ੍ਰੀਤ ਕੌਰ ਜੀ 2.5 ਪਾਉਂਡ ਹਾਜ਼ਰ ਕਰਦੇ ਹਨ। ਨਾਗਰਾ ਪਰਿਵਾਰ ਵੱਲੋਂ ਲੰਗਰਾਂ ਵਾਸਤੇ 20 ਪਾਉਂਡ ਹਾਜ਼ਰ ਹੋਏ ਹਨ। ਕਰਮਜੀਤ ਸਿੰਘ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਬੱਚੀ ਬ੍ਰਹਮਜੋਤ ਕੌਰ ਜੀ 5 ਪਾਉਂਡ ਹਾਜ਼ਰ ਕਰਦੇ ਹਨ। ਇੱਕ ਬੀਬੀ ਜੀ ਵੱਲੋਂ ਗੁਪਤ ਅਰਦਾਸ 10 ਪਾਉਂਡ ਹਾਜ਼ਰ ਹੋਏ ਹਨ। ਪਰਿਵਾਰ ਵੱਲੋਂ 11 ਪਾਉਂਡ ਹਾਜ਼ਰ ਹੋਏ ਹਨ। ਸਾਹਿਬ ਸਿੰਘ ਜੀ ਤੰਦਰੁਸਤੀ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਕੁਲਦੀਪ ਸਿੰਘ ਜੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਇੱਕ ਬੀਬੀ ਜੀ ਵੱਲੋਂ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਬੀਬੀ ਹਰਜੀਤ ਕੌਰ ਜੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਦਾਦਰਾ ਪਰਿਵਾਰ ਵੱਲੋਂ 11 ਪਾਉਂਡ ਹਾਜ਼ਰ ਹੋਏ ਹਨ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ, ਆਪ ਦੀਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ, ਸਭਨਾਂ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਸਪੂਰਨ ਕਰਨੀਆਂ ਜੀ। ਉਹ ਸਭਨਾਂ ਨੂੰ ਦਰੋਂ ਘਰੋਂ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ ਕਰਕੇ ਨਿਹਾਲ ਹਲ ਕਰਨਾ, ਸੋਹਣੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਅੰਗ ਸੰਗ ਸਹਾਇਤਾ ਕਰਨੀ। ਅਗਲਾ ਪ੍ਰੋਗਰਾਮ ਆਪ ਜੀ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਪਰਿਵਾਰ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਦੀ ਪਾਰ ਪਾਰ ਬਖਸ਼ਿਸ਼ ਹੋਈ ਹੈਗੀ ਆ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਅਖੰਡ ਪਾਠ ਦੀ ਸੇਵਾ ਸਵਰਗੀ ਉਪਿੰਦਰ ਸਿੰਘ, ਬੀਬੀ ਦਵਿੰਦਰ ਕੌਰ ਦੀ ਪੋਤਰੀ ਅਤੇ ਸਵਰਗੀ ਗੁਲਜਾਰ ਸਿੰਘ ਅਤੇ ਬੀਬੀ ਭਜਨ ਕੌਰ ਦੀ ਦੋਹਤੀ ਧੀ ਰਾਣੀ ਗੁਰਮਿੰਦਰ ਦੋਹਤੀ ਗੁਰਵਿੰਦਰ ਪਾਸ, ਬੀਬੀ ਗੁਰਜੀਤ ਕੌਰ ਦੀ ਸਪੁੱਤਰੀ ਧੀ ਰਾਣੀ ਜਸਮੀਨ ਕੌਰ ਦੇ ਆਨੰਦ ਕਾਰਜ ਦੀ ਸਫਲਤਾ ਦੇ ਲਈ ਪਰਿਵਾਰ ਨੇ ਅਖੰਡ ਪਾਠ ਦੀ ਸੇਵਾ ਕਰਾਈ ਹੈਗੀ ਆ। ਸਤਿਗੁਰੂ ਇਹਨਾਂ ਦੇ ਕਾਰਜ ਰਾਸ ਕਰਨ। ਬਹੁਤ ਸੋਹਣਾ ਉੱਦਮ ਹੈ ਪਰਿਵਾਰ ਦਾ ਵੀ ਤੀਵਨ ਕਾਫੀ ਪ੍ਰਚਾਰ ਮੈਸੇਜ ਗਿਆ ਨੇ ਜਾਣੇ ਜਾਣੇ ਅੱਗੇ। ਬਹੁਤ ਘੱਟ ਖੰਡ ਪਾਠ ਜਸਾਂ ਦੀ ਪਾਠ ਕਰਾਉਂਦੇ ਹੁੰਦੇ ਸੀ, ਜ਼ਿਆਦਾ ਸਾਡੇ ਪਾਰਟੀਆਂ ਪੂਟੀਆਂ ਜ਼ਿਆਦਾ ਕਰਨ ਲੱਗ ਪਏ ਸੀ। ਉਹਦੇ ਨਾਲ ਮੈਸੇਜ ਜਿਹੜਾ ਸੀਗਾ ਆਪਾਂ ਸਾਰਿਆਂ ਨੂੰ ਪਤਾ ਵੀ ਠੀਕ ਨਹੀਂ ਗਿਆ ਹੈਗਾ। ਹੁਣ ਲੇਟਲੀ 10-15 ਸਾਲਾਂ ਤੋਂ ਥੋੜ੍ਹਾ ਜਿਹਾ ਰੁਝਾਨ ਵਧਿਆ ਹੈਗਾ, ਅਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਪਰਿਵਾਰ ਨੂੰ ਵੀ ਆਨੰਦ ਕਾਰਜ ਵੀ ਉੱਥੇ ਵੀ ਪਾਰਟੀਆਂ ਨਾ ਹੋਣ। ਤੀਵਨ ਡਰ ਵਿੱਚ ਬਹੁਤੇ ਪਰਿਵਾਰ ਜਿਹੜੇ ਹੈਗੇ ਆ ਤੀਵਨੇ, ਅਤੇ ਹੁਣ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈਗੀ ਆ, ਖੁਸ਼ੀਆਂ ਲੈ ਰਹੇ ਹੈਗੇ ਆ ਵੀ ਨਹੀਂ ਕਰਦੇ ਪਾਰਟੀਆਂ। ਜਿੱਦਾਂ ਉਹਦਾ ਪ੍ਰੋਗਰਾਮ ਲਿਖਿਆ ਅਸੀਂ ਉਹਦੀ ਵਿਰੋਧਤਾ ਵੀ ਨਹੀਂ ਕਰਦੇ ਹੈਗੇ, ਪਰ ਸਾਡੀ ਡਿਊਟੀ ਬਣਦੀ ਆ ਵੀ ਅਸੀਂ ਨਹੀਂ ਚਾਹੁੰਦੇ ਹੁੰਦੇ ਵੀ ਵੱਡੇ ਹਾਲ ਕੀਤੇ ਜਾਣ, ਉੱਥੇ ਮੁਫ਼ਤ ਦੀ ਸ਼ਰਾਬ ਪਿਲਾਈ ਜਾਂਦੇ ਲੋਕਾਂ ਨੂੰ, ਬੱਚਿਆਂ 'ਤੇ ਮਾੜਾ ਅਸਰ ਪੈਂਦਾ, ਮੈਸੇਜ ਨਹੀਂ ਠੀਕ ਜਾਂਦਾ, ਤੁਹਾਡੇ ਫਰੈਂਡਸ਼ਿਪ ਹੋਰ ਵੀ ਧਰਮਾਂ 'ਚੋਂ ਆਏ ਹੁੰਦੇ ਉਹ ਵੀ ਮੈਸੇਜ ਗਲਤ ਲੈ ਕੇ ਜਾਂਦੇ ਹੈਗੇ ਆ ਵੀ ਸਿੱਖ ਪਹਿਲਾਂ ਗੁਰਦੁਆਰੇ ਜਾਂਦੇ ਆ, ਬਾਅਦ ਦੇ ਵਿੱਚ ਸ਼ਰਾਬ ਪੀਂਦੇ ਅਤੇ ਭੰਗੜੇ ਪਾਉਂਦੇ ਆ। ਤੇ ਜੇ ਕਿਸੇ ਨੂੰ ਥੋੜ੍ਹੀ ਬਹੁਤੀ ਪਾਰਟੀ ਕਰਨੀ ਪਈ ਉਹ ਗਾਮ ਸ਼ਾਮ ਥੋੜ੍ਹੀ ਬਹੁਤੀ ਛੋਟੀ ਹੋ ਸਕਦੀ ਹੁੰਦੀ ਆ। ਕਹੀਂ ਚਾਹੁੰਦੇ ਨੇ ਖਰਚ ਬਹੁਤਾ ਨਾ ਕੀਤਾ ਜਾਵੇ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੋ, ਚਾਹੇ ਬੱਚਾ ਚਾਹੇ ਬੱਚੀ ਆ, ਜਿਹੜਾ 25-30 ਹਜ਼ਾਰ ਉੱਥੇ ਖਰਚਣਾ ਇਹਨਾਂ ਦੀ ਪੜ੍ਹਾਈ 'ਤੇ ਖਰਚ ਦਈਏ ਆਪਾਂ। ਅਤੇ ਮੈਨੂੰ ਪਤਾ ਉਹ ਤਾਂ ਖਰਚ ਕੀਤਾ ਹੁਣ। ਜਸਵੀਰ ਸਿੰਘ ਢਿੱਲੋਂ ਸਾਹਿਬ ਆ ਜਾਓ ਤੁਸੀਂ, ਅਤੇ ਧੀਰਾਣੀ ਨੂੰ ਬੇਨਤੀ ਆ, ਜਸਮੀਨ ਕੌਰ ਨੂੰ, ਸਾਡੇ ਗੁਰਦੁਆਰਾ ਸਾਹਿਬ ਦੇ ਗੁਰੂ ਅਰਜਨ ਦੇਵ ਦੇ ਮੁੱਖ ਸੇਵਾਦਾਰ ਰਹੇ ਆ ਇਹ ਜਸਵੀਰ ਸਿੰਘ ਢਿੱਲੋਂ। ਮੈਂ ਚਾਹੁੰਦਾ ਚਲੋ ਪੁਰਾਣੇ ਕਾਫੀ ਸੇਵਾਵਾਂ ਇਹਨਾਂ ਨੇ ਕੀਤੀਆਂ ਇਹਨਾਂ ਦੇ, ਆ ਜਾਓ ਆ ਜਾਓ। ਧੀਰਾਣੀ ਨੂੰ ਬੇਨਤੀ ਆ, ਪਰਿਵਾਰ ਦੇ ਰਿਸ਼ਤੇਦਾਰ ਵੀ ਆ, ਅਤੇ ਆਉਣ ਲੱਗੇ ਹੱਥ ਧੋ ਕੇ ਆਉਣ ਲੱਗੇ, ਇਹਨਾਂ ਦੇ ਪਰਿਵਾਰ ਦੀ ਡਰ ਵਿੱਚ ਕਾਫੀ ਕੰਟਰੀਬਿਊਸ਼ਨ ਆ। ਮੈਂ ਥੋੜ੍ਹਾ ਜਿਹਾ ਜਦ ਤੱਕ ਦੱਸ ਦਿੰਦਾ ਹੈਗਾ, ਜਿਹੜਾ ਗੁਰੂ ਅਰਜਨ ਦੇਵ ਗੁਰਦੁਆਰਾ ਬਣਿਆ ਨਾ, ਇਹਨਾਂ ਦੇ ਪਿਤਾ ਜੀ ਪ੍ਰਧਾਨ ਹੁੰਦੇ ਸੀਗੇ ਢਿੱਲੋਂ ਸਾਹਿਬ, ਕਾਫੀ ਸਟਰੋਂਗ ਲੀਡਰ ਸੀਗੇ, ਸੀਗੇ ਤਾਂ ਨਹੀਂ ਇੰਨੇ ਸਿਹਤ ਪੱਖੋਂ ਤਾਂ ਨਹੀਂ ਸੀਗੇ ਉੱਦਾਂ ਸਟਰੋਂਗ ਸੀਗੇ। ਗੁਰੂ ਅਰਜਨ ਦੇਵ ਗੁਰਦੁਆਰਾ ਜਿਹੜਾ ਨਵਾਂ ਬਣੀ ਬਿਲਡਿੰਗ ਨਾ, ਉਹਨੇ ਲੀਡ ਕੀਤਾ ਸੀ, ਇੱਕ ਚਰਨ ਸਿੰਘ ਚੀਮੇ ਨੇ ਅਤੇ ਇਹਨਾਂ ਦੇ ਪਿਤਾ ਜੀ ਢਿੱਲੋਂ ਸਾਹਿਬ ਨੇ। ਅਸੀਂ ਮੈਂ ਵੀ ਇੱਦਾਂ ਨਾਲ ਜਨਰਲ ਸੈਕਟਰੀ ਹੁੰਦਾ ਸੀ, ਸਟੇਜ 'ਤੇ ਹੁੰਦਾ ਸੀਗਾ, ਅਤੇ ਕਾਫੀ ਉਹਦਾ ਚਾਹੁੰਦੀ ਨਹੀਂ, ਸੰਗਤ ਚਾਹੁੰਦੀ ਸੀ ਵੀ ਖਾਸ ਤਰ੍ਹਾਂ ਬਣਾਉਣਾ, ਸਹਿਰੇ ਪੈਸੇ ਸਾਨੂੰ ਦੇ ਦਿੱਤੇ ਜਾਣ। ਅਤੇ ਬੁਲੇ ਸੋ ਨਿਹਾਲ, ਅਤੇ ਇਹ ਇਹਨਾਂ ਦੋ ਬਜ਼ੁਰਗਾਂ ਨੇ ਲੀਡ ਕਰਕੇ ਗੁਰੂ ਅਰਜਨ ਦੇਵ ਗੁਰਦੁਆਰੇ ਨਵੀਂ ਬਿਲਡਿੰਗ ਜਿੱਥੇ ਹੁਣ ਹੈਗਾ ਨਾ ਇਹ ਬਣਾਈ ਹੈਗੀ ਆ। ਅਸੀਂ ਵੀ ਨਾਲ ਇਹ ਪੱਲੀ ਫੈਸਲੇ ਉਹ ਹੀ ਲੈਂਦੇ ਬਜ਼ੁਰਗ ਹੀ, ਅਸੀਂ ਉਸ ਵੇਲੇ ਜਰਾ ਵੱਡੇ ਲੀਡਰ ਨਹੀਂ ਸੀਗੇ, ਸਹਾਇਕ ਸੀਗੇ, ਅਤੇ ਰਲ ਮਿਲ ਕੇ ਉਹ ਗੁਰਦੁਆਰਾ ਬਣ ਗਿਆ। ਜੇ ਕੁਛ ਸੰਗਤ ਦੇ ਹਰੇਕ ਫੈਸਲਾ ਜਾਂ ਪ੍ਰਬੰਧਕ ਲੈਂਦੇ, ਕੋਈ ਨਾ ਕੋਈ ਦੋ ਰਾਵਾਂ ਹੁੰਦੀਆਂ, ਬਹੁਤ ਹੀ ਕੁਛ ਸੰਗਤ ਹਿੱਸਾ ਚਾਹੁੰਦਾ ਸੀ, ਨਹੀਂ ਸਾਨੂੰ ਪੈਸੇ ਜਿਹੜੇ ਹੈਗੇ ਆ 25-30 ਹਜ਼ਾਰ ਸਾਨੂੰ ਵੀ ਦੇ ਦਿਓ, ਅਸੀਂ ਖਾਸ ਤਰ੍ਹਾਂ ਬਣਾਉਣਾ ਹੈਗਾ, ਤੁਸੀਂ ਪੈਸੇ ਨਾ ਬਣਾਓ ਜੀ, ਤੁਸੀਂ ਰਹਿਣ ਦਿਓ ਜੀ। ਪਰ ਇਹਨਾਂ ਦੋ ਸੇਵਾਦਾਰਾਂ ਨੇ ਮੂਹਰੇ ਲੀਡ ਕੀਤਾ ਅਤੇ ਉਹ ਗੁਰਦੁਆਰਾ ਸਾਹਿਬ ਜਿਹੜੇ ਹੁਣ ਬਣੇ ਹੈਗੇ ਆ ਉਹ ਬਣੇ ਹੈਗੇ ਆ। ਅਸੀਂ ਵੀ ਲੰਬਾ ਚਾਹ ਉੱਤੇ ਸੇਵਾ ਕੀਤੀ ਹੈਗੀ ਆ, ਬਾਅਦ ਵਿੱਚ ਥੋੜ੍ਹਾ ਨਿਆਣਿਆਂ ਨੂੰ ਸੰਭਾਲਣੇ ਆਪਾਂ ਗੁਰਦੁਆਰਾ ਖੋਲਿਆ ਸੀ, ਕੋਈ ਉੱਦਾਂ ਗੁੱਸੇ ਰਾਜੀ ਹੋ ਕੇ ਨਹੀਂ ਖੋਲਿਆ ਸੀ ਕੋਈ ਵੀ, ਉੱਥੇ ਥੋੜ੍ਹਾ ਜਿਹਾ ਆਪਾਂ ਸਾਰੇ ਪਤਾ ਵੀ ਆਬਾਦੀ ਵੱਧ ਗਈ ਡਰ ਵੀ ਦੀ, ਅਤੇ ਅਜੇ ਵੀ ਆਪਣੇ ਵੱਡੇ ਗੁਰਦੁਆਰੇ ਕਈ ਵਾਰੀ ਇੱਕੋ ਹੀ ਹਾਲ 'ਚ ਕਈ ਕਈ ਪ੍ਰੋਗਰਾਮ ਹੁੰਦੇ ਆ। ਜੜ ਕੇ ਮਰਿਆਦਾ ਮੈਂ ਧੀਰਾਂ ਨੂੰ ਦਿੱਤੀ, ਮਰਿਆਦਾ ਦੀ ਕਾਪੀ ਪੜ੍ਹਨਗੇ ਜਾਂ ਬਜ਼ੁਰਗ ਪੜ੍ਹ ਕੇ ਪੰਜਾਬੀ 'ਚ ਦੇ ਦਿੱਤੀ ਆ, ਮੈਂ ਉੱਦਾਂ ਅੰਗਰੇਜ਼ੀ ਦੀਆਂ ਉੱਧਰ ਪਈਆਂ ਦੂਜੇ ਹਾਲ ਦੇ ਵਿੱਚ ਲਿਖਿਆ ਵੀ ਅੱਖਾਂ 'ਚ ਇੱਕੋ ਹੀ ਪ੍ਰੋਗਰਾਮ ਹੋਣਾ ਚਾਹੀਦਾ, ਦੋ ਨਹੀਂ ਹੋਣੇ ਚਾਹੀਦੇ, ਵਿੱਚ ਇੱਕ ਵਾਰ ਆਨੰਦਕਾਰ ਹੋ ਜਾਂਦਾ, ਵਿੱਚ ਅਖੰਡ ਪਾਠ ਚੱਲਦਾ ਹੁੰਦਾ, ਵਿੱਚ ਸੰਧੇ ਪਾਠ ਹੁੰਦੇ ਹੁੰਦੇ ਆ, ਅਤੇ ਮਰਿਆਦਾ ਹਿਸਾਬ ਨਾਲ ਇਹ ਆਪਾਂ ਉਲਟ ਜਾ ਰਹੇ ਹੈਗੇ ਹਾਂ, ਅਤੇ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਉਹਦਾ ਐਸ ਗੁਰਦੁਆਰਾ ਸਾਹਿਬ ਅਜੀਤ ਸਿੰਘ ਹੁਣ ਜ਼ਿਆਦਾ ਬੁਕਿੰਗ ਕਰਦੇ ਆ, ਕਦੀ ਵੀ ਉਹਨੇ ਇੱਕ ਹਾਲ ਦੋ ਪ੍ਰੋਗਰਾਮ ਨਹੀਂ ਬੁੱਕ ਕੀਤੇ, ਤਕਰੀਬਨ 18-19-20 ਸਾਲ ਗੁਰਦੁਆਰਾ ਖੁੱਲ੍ਹੇ ਹੋ ਗਿਆ। ਹੁਣ ਕਹਿੰਦੇ ਦੂਜੇ ਹਾਲ 'ਚ ਕਰ ਲਓ ਜੀ, ਜੇ ਫਿਰ ਦੋਨੇ ਹਾਲ ਬੁੱਕ ਆ, ਕਹਿੰਦਾ ਹੋਰ ਕਿਸੇ ਗੁਰਦੁਆਰਾ ਸਾਹਿਬ ਕਰ ਲਓ, ਅਸੀਂ ਵੱਡੇ ਗੁਰਦੁਆਰੇ ਕਰ ਲਓ, ਹੋਰ ਗੁਰਦੁਆਰਾ ਸਾਹਿਬ ਉੱਥੇ ਕਰ ਲਓ ਪ੍ਰੋਗਰਾਮ, ਅਸੀਂ ਇੱਕ ਹਾਲ 'ਚ ਦੋ ਪ੍ਰੋਗਰਾਮ ਨਹੀਂ ਕਰਨੇ, ਅਸੀਂ ਮਰਿਆਦਾ ਅਗੇਂਸਟ ਨਹੀਂ ਜਾਣਾ ਹੈਗਾ। ਇਹ ਕੋਈ ਇੱਦਾਂ ਨਹੀਂ ਵੀ ਜ਼ਿਆਦਾ ਪ੍ਰੋਗਰਾਮ ਹੋਣ 'ਚ ਜ਼ਿਆਦਾ ਪੈਸੇ ਹੋਣਗੇ, ਇਸ ਭਾਵਨਾ ਨਾਲ ਆਪਾਂ ਗੁਰਦੁਆਰਾ ਨਹੀਂ ਖੁੱਲ੍ਹਿਆ ਹੈਗਾ। ਕਦੀ ਵੀ ਇਸ ਗੁਰਦੁਆਰੇ 'ਚ ਅਪੀਲ ਨਹੀਂ ਕੀਤੀ ਗਈ, ਜਦੋਂ ਤੋਂ ਬਣਿਆ ਪਹਿਲੇ ਦਿਨ ਹੀ ਕਹਿਤਾ ਸੀ ਵੀ ਇੱਥੇ ਅਪੀਲ ਨਹੀਂ ਕਰਨੀ, ਆਪਾਂ ਥੋੜ੍ਹਾ ਖਰਚ ਕਰ ਲਾਂਗੇ, ਆਪਾਂ ਵੱਡੇ ਕੱਲ੍ਹ ਹੀ ਕਰਨਾ ਕੀ ਕਰਨਾ, ਸੰਗਤਾਂ 'ਚ ਥੋੜ੍ਹਾ ਮੈਸੇਜ ਚਲਾ ਗਿਆ ਨਹੀਂ, ਗੁਰਦੁਆਰੇ ਪੈਸੇ ਹੀ ਮੰਗਦੇ ਰਹਿੰਦੇ ਆ, ਅਤੇ ਉਹ ਉਹਦੇ ਨਾਲ ਵੀ ਨਾ ਮਨ ਨੂੰ ਠੇਸ ਪਹੁੰਚਦੀ ਹੈ। ਜਦੋਂ ਮੈਨੂੰ ਕਈ ਵਾਰ ਡਰ ਵੀ ਜੱਗੇ, ਅੱਜ ਤੋਂ 25-30 ਸਾਲ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ, ਇੱਕ ਦਿਨ ਇਹ ਵੀ ਕਿਹਾ ਤਾਂ ਮੈਨੂੰ ਵੱਡੇ ਗੁਰਦੁਆਰੇ ਸੀਗੇ, ਪਰ ਬਾਅਦ ਜੀ ਇਹਨਾਂ ਤੁਸੀਂ ਠੂਠੇ ਫੜ ਕੇ ਬਾਹਰ ਖੜ ਜਾਇਆ ਕਰੋ। ਇਹ ਗੱਲ 35-40 ਸਾਲ 90 ਦੇ ਲਾਗੇ ਦੀ ਗੱਲ ਆ, 90-91 ਦੀ, ਅਤੇ ਬੜਾ ਨਾ ਆਈ, ਅਤੇ ਉਦੋਂ ਬਾਅਦ ਇਹ ਪੱਕਾ ਮਨ ਹੋਇਆ ਵੀ ਕਦੀ ਵੀ ਗੁਰਦੁਆਰਾ ਅਪੀਲ ਨਹੀਂ ਕਰਨੀ, ਆਪਾਂ ਥੋੜ੍ਹਾ ਖਰਚ ਕਰ ਲੈ, ਕੀ ਲੋੜ ਆ ਇੱਥੇ ਵੀ ਵੱਡਾ ਬਣ ਜਾਓ ਜੀ, ਕੀ ਅਸੀਂ ਕਿਹੜੇ ਬਟਕਾਲੇ ਬਣਨਾ, ਜਿੰਨਾ ਸੰਗਤ ਸਹਿਯੋਗ ਦੇ ਉਹਨਾਂ ਬਣਾ ਲਾਂਗੇ। ਪਰ ਹੈ ਹੀ ਸਭ ਤੋਂ ਬਖਸ਼ਿਸ਼ ਹੋਈ ਹੈਗੀ ਆ, ਨਹੀਂ ਵੀ ਅਪੀਲ ਕੀਤੀ, ਗੁਰਦੁਆਰਾ ਦੇ ਬਣ ਗਿਆ, ਮਿਊਜ਼ੀਅਮ ਬਣ ਗਿਆ, ਸ਼ਹੀਦੀ ਯਾਦਗਾਰ ਬਣ ਗਈ ਹੈਗੀ ਆ, ਫੁੱਲ ਟਾਈਮ ਆਪਾਂ ਅਕਾਲ ਪ੍ਰਾਇਮਰੀ ਸਕੂਲ ਵੀ ਹੈਗਾ, ਉਹ ਗੌਰਮੈਂਟ ਨੇ ਫੰਡਿੰਗ ਕਰਤੀ ਸੀ, ਨਾਲ ਆਪਣਾ ਸਹਿਯੋਗ ਦੇ ਦਿੱਤਾ ਸੀਗਾ। ਹੁਣ ਆਪਾਂ ਹੋਰ ਬਿਲਡਿੰਗ ਬਣਾ ਰਹੇ ਹੈਗੇ ਹਾਂ, ਬੱਚਿਆਂ ਲਈ ਸਕੂਲ ਬਣਾਉਣਾ, ਐਜੂਕੇਸ਼ਨ ਹੱਬ ਬਣਾਉਣਾ, ਜਿੱਥੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਲਈ ਟਿਊਸ਼ਨ ਦਿਆ ਕਰਨੀ ਆਪਾਂ, ਉਹਦੀ ਐਪਲੀਕੇਸ਼ਨ ਮੇਰੇ ਖਿਆਲ ਚੱਲ ਜਾਣੀ ਹੈ ਇਸ ਹਫ਼ਤੇ, ਅਤੇ ਨਕਸ਼ਾ ਬਣ ਚੁੱਕਾ ਉਹਦਾ। ਅਤੇ ਥੱਲੇ ਦਾ ਹਾਲ 3 ਨੰਬਰ ਆਪਾਂ ਵੀ ਕੁਛ ਸੰਗਤਾਂ ਦੀ ਸਲਾਹ ਸੀਗੀ ਵੀ ਬੱਚੇ ਬਹੁਤ ਥੱਲੇ ਆਨੰਦ ਕਾਰਜ ਥੱਲੇ ਕੀਰਤਨ ਕਰਨ ਲਈ ਕਰਦੇ, ਉਹ ਕਹਿੰਦੇ ਸਟੇਜ 'ਤੇ ਨਹੀਂ ਚਾਹੀਦੇ, ਦਰਬਾਰ ਸਾਹਿਬ ਉੱਦਾਂ ਹੋਣਾ ਚਾਹੀਦਾ, ਉਹ ਆਪਾਂ ਥੋੜ੍ਹਾ ਥੋੜ੍ਹਾ ਦਰਬਾਰ ਸਿੰਘਾਂ ਵਾਂਗੂ ਕੋਸ਼ਿਸ਼ ਕਰਨੀ ਮੈਂ ਥੋੜ੍ਹੀ ਸਿਹਤ ਠੀਕ ਨਹੀਂ ਰਹੀ ਕਰਕੇ ਨਹੀਂ ਅਜੇ ਤੱਕ ਸ਼ੁਰੂ ਹੋਇਆ ਹੁਣ ਅਸੀਂ ਦੋ ਚੌਂ ਵੀਕਾਂ 'ਚ ਸ਼ੁਰੂ ਕੋਸ਼ਿਸ਼ ਕਰਨੀ ਸਾਰਿਆਂ ਦੀ ਸਲਾਹ ਦੇ ਨਾਲ ਉਹ ਡਿਜ਼ਾਇਨ ਇੱਦਾਂ ਬਣਾਉਣਾ ਬਈ ਜਿੱਦਾਂ ਬਈ ਥੋੜ੍ਹਾ ਥੋੜ੍ਹਾ ਦਰਬਾਰ ਸਿੰਘ ਵਾਂਗੂ ਲੱਗੇ ਸਟੇਜ ਨਾ ਹੋਵੇ ਅਤੇ ਮਹਾਰਾਜ ਪਰਮਜੀਤ ਦਾ ਥੱਲੇ ਛੋਟੇ ਹੋਵੇ ਮੰਜੀ ਸਾਹਿਬ ਹੋਵੇ ਅਤੇ ਆਲੇ ਦੁਆਲੇ ਥੋੜ੍ਹੀ ਜਿਹੀ ਰੇਲਿੰਗ ਲਾ ਦਈਏ ਅਤੇ ਨਾਲ ਤੇ ਰੱਖਣੀ ਸੀ ਵੀ ਅਜੇ ਘਾਟ ਸੀਗੀ ਉਹ ਵੀ ਲੱਗਣੀ ਹੈਗੀ ਆ ਉਹ ਲਾ ਦੇਣੀ ਆ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਸੰਗਤਾਂ ਡਰਬੇ ਨੇ ਸਾਡਾ ਸਹਿਯੋਗ ਦਿੱਤਾ ਬਿਨਾਂ ਹੀ ਮੰਗਣ ਤੋਂ ਬਿਨਾਂ ਹੀ ਗੱਲ ਕੀਤੀਆਂ ਪਾਕਿਸਤਾਨ ਦੇ ਗੁਰਦੁਆਰੇ ਜੇ ਕਹੇਗੇ ਤਾਂ ਡਰਬੀ ਦਾ ਵੱਡਾ ਯੋਗਦਾਨ ਹੈ ਉਹਦੇ ਵਿੱਚ ਬਣਾਉਣ 'ਚ ਜੇ ਕਹਿ ਦਈਏ 78% ਲੀਡ ਆਪਾਂ ਹੀ ਕੀਤਾ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਚਾਹੇ ਸਰਾਵਾਂ ਬਣਾਈਆਂ ਉੱਥੇ ਲੰਗਰ ਹਾਲ ਬਣਾਏ ਆ ਚਾਹੇ ਸ਼ਹੀਦ ਸਿੰਘ ਨੇ ਗੁਰਦੁਆਰਾ ਬਣਾਇਆ ਹੈਗਾ ਚਾਹੇ ਲਾਂਘਾ ਖਿਲਾਇਆ ਹੈਗਾ ਤੁਸੀਂ ਮਾਣ ਨਾ ਕਿਹਾ ਕਰੋ ਵੀ ਡਰਬੀ ਨੇ ਲੀਡ ਕੀਤਾ ਅਤੇ ਜੇ ਕੋਈ ਜਾਣਨਾ ਚਾਹੂਗਾ ਤਾਂ ਤੁਸੀਂ ਮੇਰਾ ਨਾਂ ਲੈ ਦਿੱਤਾ ਕੋਈ ਉਹਨਾਂ ਮੀਟਿੰਗ ਕਰ ਲਓ ਲਿਆ ਕਰੋ ਮੇਰੇ ਕੋਲ ਅਤੇ ਮੈਂ ਜਥੇਦਾਰ ਨਾਲ ਵੀ ਅਕਾਲ ਦਲ ਹੁਣ ਗੱਲ ਹੋਈ ਸੀ ਜੀ ਜਦ ਮੈਂ ਤੁਹਾਨੂੰ ਫੋਟੋ ਦਿਖਾ ਲਈ ਮੈਂ ਕਿਹਾ ਕੰਮ ਤਾਂ ਹੀ ਕੀਤਾ ਅਕਾਲੀ ਦਲ ਨੇ ਤਾਂ ਸ਼੍ਰੋਮਣੀ ਮੀਟਿੰਗ ਦਾ ਕਦੀ ਪੈਨੇ ਵੀ ਨਹੀਂ ਖਰਚ ਸੀ ਉੱਥੇ ਉਹਨੇ ਮਜਬੂਰੀਆਂ ਇੰਡੀਅਨ ਗੌਰਮੈਂਟ ਚਾਹੁੰਦੀ ਨਹੀਂ ਗੀ ਇਹਨਾਂ ਰਿਲੇਸ਼ਨ ਚੰਗੇ ਬਣਨ ਅਤੇ ਅਸੀਂ ਉੱਥੇ ਵੀ ਆਪਾਂ 30-35 ਸਾਲ ਸਾਰਿਆਂ ਸਹਿਯੋਗ ਨਾਲ ਸੇਵਾ ਕੀਤੀ ਹੈਗੀ ਆ ਬਹੁਤ ਸੰਗਤਾਂ ਸਹਿਯੋਗ ਦਾ ਤੁਹਾਡਾ ਧੰਨਵਾਦ ਆ ਰਲ ਮਿਲ ਕੇ ਆਪਾਂ ਇੱਦਾਂ ਹੀ ਸੇਵਾ ਕਰਨੀ ਹੈਗੀ ਆ ਸਤਿਗੁਰੂ ਸਾਰਿਆਂ ਚੜ੍ਹਦੀਆਂ ਗੱਲਾਂ ਬਖਸ਼ੇ ਅੱਜ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਜਥਾ ਸਾਡਾ ਗੁਰੂ ਘਰ ਦਾ ਹਜ਼ੂਰੀ ਜਥਾ ਜਸਵਿੰਦਰ ਸਿੰਘ ਕੀਰਤਨ ਆਰੰਭ ਕਰਨਗੇ ਭਾਈ ਦਰਬਾਰਾ ਸਿੰਘ ਜੀ ਵੀ ਆਏ ਹਾਜ਼ਰ ਆ ਉਹ ਵੀ ਹਾਜ਼ਰੀ ਭਰਨਗੇ ਬਾਅਦ 'ਚ ਅਮਰੀਕ ਸਿੰਘ ਜੀ ਕਰਮਜੀਤ ਗੁਰਜੀਤ ਸਿੰਘ ਰਲ ਮਿਲ ਕੇ ਸਾਰਿਆਂ ਨੇ ਥੋੜ੍ਹਾ ਥੋੜ੍ਹਾ ਸਮਾਂ ਹਾਜ਼ਰੀ ਭਰਨੀ ਹੈਗੀ ਆ ਹਾਲ ਨੰਬਰ 2 ਦੇ ਵਿੱਚ ਪਲਵਿੰਦਰ ਸਿੰਘ ਵਾਸੀ ਦੇ ਭਰਾ ਵੱਲੋਂ ਸੰਧੇ ਪਾਠ ਹੋ ਰਹੇ ਹੈਗੇ ਆ ਲੰਡਨ ਕੋਚਾਂ 7 ਤਰੀਕ ਨੂੰ ਜਾਣੀਆਂ ਹੈਗੀਆਂ ਅਤੇ ਤੁਸੀਂ ਜੇ ਕਿਸੇ ਨਾਂ ਨਹੀਂ ਦਿੱਤਾ ਅਜੇ ਤੱਕ ਤਾਂ ਨਾਂ ਤੁਸੀਂ ਦੇ ਦਿਓ ਅਤੇ ਥੱਲੇ ਮਿਊਜ਼ੀਅਮ ਵਿੱਚ ਵੀ ਸੇਵਾਦਾਰ ਬੈਠੇ ਆ ਅਜੀਤ ਸਾਨੂੰ ਵੀ ਦੇ ਸਕਦੇ ਹੈਗੇ ਹਾਂ ਅਤੇ ਜੇ ਲੋੜ ਪੈ ਜਾ ਹੋਰ ਵੀ ਆਪਾਂ ਕੋਚ ਆਰੰਭ ਕਰਾਂਗੇ ਇੱਕੋ ਹੀ ਕੋਚ ਕੀਤੀ ਆ 84 ਸੀਟਾਂ 'ਚ ਹੈਗੀਆਂ ਡਬਲ ਡੈਕਰ ਸੋਹਣੀਆਂ ਲੇਟਸ ਅਤੇ ਸਾਰੀਆਂ ਸੰਗਤਾਂ ਕਹਿੰਦੇ ਨੇ ਉਹੀ ਬੁੱਕ ਕਰਿਆ ਕਰੋ ਜੀ ਕੋਚ ਥੋੜ੍ਹੀ ਜਿਹੀ ਵਿੱਚ ਉਹਦੇ ਵਾਸ਼ਰੂਮ ਵੀ ਹੈਗੇ ਆ ਅਤੇ ਜਿਹੜੇ ਨਾਂ ਦੇ ਨਾਂ ਆਪਣੇ ਲਿਖਾ ਦਿਓ ਤਾਂ ਜੋ ਆਪਾਂ ਸਾਰਿਆਂ ਪ੍ਰਬੰਧ ਕਰ ਸਕੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਹੁਣਾਂ ਦਾ ਵੀ ਜਨਮ ਦਿਨ ਆ 24 ਮਈ ਨੂੰ 1896 'ਚ ਹੋਇਆ ਸੀ ਛੋਟੀ ਉਮਰ 'ਚ ਵੱਡੀਆਂ ਸੇਵਾਵਾਂ ਕੀਤੀਆਂ ਸ਼ਹੀਦੀ ਪ੍ਰਾਪਤ ਕੀਤੀ ਸੀਗੀ ਅੱਜ ਇੱਥੇ ਹਵਾਰਾ ਏਅਰਪੋਰਟ ਬਣ ਰਿਹਾ ਨਾ ਉਸੇ ਪਿੰਡ 'ਚ ਬਣ ਰਿਹਾ ਹੈ ਅਤੇ ਤਦੇ ਉਹਦੀ ਡਿਮਾਂਡ ਉੱਠ ਰਹੀ ਆ ਵੀ ਉਹਦੇ ਨਾਂ 'ਤੇ ਕਰਤਾਰ ਸਰਾਭੇ 'ਤੇ ਨਾਂ ਰੱਖਿਆ ਜਾਵੇ ਆਪਾਂ ਤੁਹਾਡੇ ਮੈਂ ਕੁਛ ਵੀ ਨਾਲ ਸਲਾਹ ਕੀਤੀ ਸੀ ਕਹਿੰਦੇ ਤੁਸੀਂ ਵੀ ਸਟੇਟਮੈਂਟ ਦਿਓ ਅਸੀਂ ਵੀ ਦਿਆਂਗੇ ਸਟੇਟਮੈਂਟ ਵੀ ਨਾ ਉਹਦਾ ਸ਼ਹੀਦ ਕਰਤਾਰ ਸਰਾਭਾ ਦੇ ਨਾਂ 'ਤੇ ਹੀ ਰੱਖਿਆ ਜਾਵੇ ਅਤੇ ਚੰਗੀ ਗੱਲ ਆ ਅਤੇ ਮੈਂ ਉਹਨਾਂ ਦੇ ਘਰ ਵੀ ਗਿਆ ਸੀ ਕੁਦਰਤੀ ਉੱਥੇ ਸੀਗਾ ਬੰਦੀ ਸਿੰਘ ਰਿਹਾਈ ਲਈ ਮੋਰਚਾ ਲੱਗਾ ਸੀ ਅਤੇ ਮੈਨੂੰ ਪਾਲਾ ਸੋਹਣੀ ਕਹਿੰਦੇ ਨੈਣਾ ਸੋਹਣੀ ਕਹਿੰਦੇ ਨਹੀਂ ਨਾਲ ਤੁਹਾਨੂੰ ਲੈ ਕੇ ਜਾਣਾ ਜੀ ਮੈਂ ਚਲੋ ਚੱਲ ਚੱਲਦੇ ਹਾਂ ਫਿਰ ਉੱਥੇ ਸਾਰਾ ਦਿਨ ਰਹੇ ਸੀ ਪਹਿਲਾਂ ਤਾਂ ਹਾਜ਼ਰੀ ਭਰੀ ਮੇਰਾ ਮੋਰਚਾ ਲਾਇਆ ਸੀ ਉਹਨੇ ਲੰਬਾ ਚਾ ਚੱਲਿਆ ਸੀ ਮੈਂ 6 ਮਹੀਨੇ ਸਾਲ ਭਰ ਚੱਲਿਆ ਸੀ ਉੱਥੇ ਅਤੇ ਬਾਅਦ 'ਚ ਕਹਿੰਦੇ ਘਰ ਵੀ ਦੇਖਿਓ ਅਤੇ ਘਰ ਵੀ ਦੇਖਿਆ ਇੱਦਾਂ ਲੱਗਦਾ ਵੀ ਘਰ ਵੀ ਬਈ ਉਸ ਵੇਲੇ ਵੀ ਉਹਨਾਂ ਦਾ ਪਰਿਵਾਰ ਸੋਹਣਾ ਇੱਦਾਂ ਵੀਕ ਨਹੀਂ ਸੀਗਾ ਫਾਈਨੈਂਸ਼ਲੀ ਉਸ ਉਹਨਾਂ ਘਰ ਫਰਨੀਚਰ ਜਿਹੜਾ ਦੇਖਿਆ ਨਾ ਜਿਹੜਾ ਉਸ ਵੇਲੇ ਦਾ ਬਣਿਆ ਪਿਆ ਤਕਰੀਬਨ 130 ਸਾਲ ਪਹਿਲਾਂ ਦਾ ਨਾ ਉੱਦਾਂ ਦਾ ਸੀ ਤੁਸੀਂ ਵੀ ਕਿਤੇ ਗਏ ਤਾਂ ਜ਼ਰੂਰ ਜਾਇਆ ਆਇਓ ਉੱਥੇ ਉਹ ਮੇਰੇ ਖਿਆਲ ਉਹਨੂੰ ਇੰਡੀਆ ਦਾ ਡਿਪਾਰਟਮੈਂਟ ਜਿਹੜਾ ਆ ਉਹਦੇ ਉਹਨਾਂ ਸੇਵਾਦਾਰ ਉੱਥੇ ਫੁੱਲ ਟਾਈਮ ਹੁੰਦੇ ਹੈਗੇ ਆ ਬਿਲਕੁਲ ਉਸੇ ਤਰ੍ਹਾਂ ਰੱਖਿਆ ਜਿਸ ਤਰ੍ਹਾਂ 1896 ਦੇ ਵਿੱਚ ਸੀਗਾ ਉਹਨਾਂ ਦਾ ਉਹ ਘਰ ਸੀਗਾ ਅਗਲੇ ਹਫ਼ਤੇ ਪ੍ਰੋਗਰਾਮ ਆਪਣੇ ਦੋਨੇ ਵੇਲੇ ਦਵਾਨ ਤਾਂ ਸਜਣੇ ਆ ਬੀਬੀਆਂ ਨਾਲ ਸੇਵਾ ਸੰਬੰਧੀ ਪਾਠ ਕੀਤੀ ਜਾਂਦੀ ਹੈਗੀ ਆ ਇੱਕ ਕੱਲ੍ਹ ਨੂੰ ਬੈਂਕ ਹੋਲੀਡੇ ਕਰਕੇ ਨਾ ਪ੍ਰੋਗਰਾਮ ਖਾਸ ਰੱਖਿਆ ਆ ਨੌਜਵਾਨਾਂ ਨੇ ਲਿਖਿਆ ਹੈਗਾ ਬੱਚਿਆਂ ਦਾ ਕੈਂਪ ਵੀ ਆ ਬਾਹਰ ਮੇਰੇ ਖਿਆਲ ਥੋੜ੍ਹੇ ਬਹੁਤੇ ਜਾਂ ਬੱਚਿਆਂ ਦੇ ਖੇਡਣ ਲਈ ਵੀ ਬੌਂਸੀ ਕੌਂਸਲ ਜਾਂ ਹੋਰ ਚੀਜ਼ਾਂ ਹੋਣੀਆਂ ਹੈਗੀਆਂ ਅਤੇ ਥੱਲੇ ਲੱਗੇ ਆ ਬਾਹਰਲੇ ਪਾਸੇ ਤੁਸੀਂ ਪੋਸਟਰ ਦੇਖੇ ਹੋਣੇ ਸੋਸ਼ਲ ਮੀਡੀਆ ਵੀ ਦੇਖਿਆ ਹੋਣਾ ਹੈਗਾ ਅਤੇ ਉਹ ਪ੍ਰੋਗਰਾਮ ਹੈ ਅਤੇ ਨਾਲ ਹੀ ਭਾਈ ਪ੍ਰਿਤਪਾਲ ਸਿੰਘ ਦਾ ਹਜ਼ੂਰੀ ਜਥਾ ਵੀ ਜਿਹੜਾ ਹੈਗਾ ਆ ਉਹਨੇ ਵੀ ਹਾਜ਼ਰੀ ਭਰਨੀ ਹੈਗੀ ਆ ਕੁਛ ਬੁਲਾਰਿਆਂ ਨੇ ਵੀ ਇਹ ਨੌਜਵਾਨਾਂ ਦੇ ਨਾਲ ਜਿਹੜੇ ਹੋਣਗੇ ਉਹਨਾਂ ਦੇ ਨਾਲ ਆਪ ਦੇ ਨਾਲ ਸਾਂਝ ਪਾਉਣਗੇ ਵਿਚਾਰਾਂ ਦੀ ਸਾਂਝ ਪਾਉਣਗੇ ਕੁਐਸਚਨ ਆਨਸਰ ਆਪਣੇ ਚੱਲਦਾ ਲੰਬੇ ਚਿਰ ਤੋਂ ਸਿੱਖ ਚੈਨਲ ਦੇ ਉੱਤੇ ਅਤੇ ਉਹਨਾਂ ਵੱਲੋਂ ਵੀ ਸੱਦਾ ਪੱਤਰ ਆਇਆ ਸੀ ਕੱਲ੍ਹ ਨੂੰ ਤੁਸੀਂ ਜ਼ਰੂਰ ਉਹਨਾਂ ਵੱਲੋਂ 17 ਸਾਲ ਹੋ ਗਏ ਆ ਅਤੇ ਕਹਿੰਦੇ ਤੁਸੀਂ ਵੀ ਹਾਜ਼ਰੀ ਭਰਿਓ ਸਾਡੇ ਵਾਲਸਰ ਪ੍ਰੋਗਰਾਮ ਉਹਨਾਂ ਦਾ ਹੋ ਰਿਹਾ ਹੈਗਾ ਸ਼ੁੱਕਰਵਾਰ ਨੂੰ 84 ਦੇ ਸਿੰਘਾਂ ਯਾਦ ਵਿੱਚ ਆਪਾਂ ਅਖੰਡ ਪਾਠ ਸੰਗਤ ਵੱਲੋਂ ਰੱਖਣਾ ਹੈਗਾ ਅਤੇ ਐਤਵਾਰ ਨੂੰ ਉਹਦੇ ਭੋਗ ਪਾਏ ਜਾਣੇ ਆ ਖਾਲਸਾ ਕਲੱਬ ਵੀ ਹੈਗੀ ਆ ਸ਼ੁੱਕਰਵਾਰ ਨੂੰ ਸ੍ਰੀਚਰਨ ਪ੍ਰਿਤਪਾਲ ਸਿੰਘ ਜੀ ਦੀ ਹਾਜ਼ਰੀ ਭਰ ਰਹੇ ਹੈਗੇ ਆ ਅਸਤ ਦੀ ਵਾਰ ਲਾਉਣਗੇ ਅਤੇ ਨਾਲ ਮਨਜੀਤ ਸਿੰਘ ਗ੍ਰਹਿ ਵਿਖੇ 10:30 ਵਜੇ ਸੁਖਨ ਦੇ ਪਾਠ ਹੋਣੇ ਹੈਗੇ ਆ ਅਤੇ ਅਖੰਡ ਪਾਠ ਦੇ ਐਤਵਾਰ ਨੂੰ ਭੋਗ ਪਾਏ ਜਾਣੇ ਹੈਗੇ ਆ। 30 ਤਰੀਕ ਨੂੰ ਥੋੜ੍ਹਾ ਪ੍ਰੋਗਰਾਮ ਮੈਂ ਮੇਕ ਸ਼ੋਰ ਕਰਦਾ ਜੀ ਸੰਭਵ ਲਿਖਿਆ ਆ, ਅਤੇ ਰਵਿੰਦਰ ਸਿੰਘ ਲਿਖਤਾ ਮੇਰੇ ਖਿਆਲ ਸਾਡੇ ਪਰਿਵਾਰ ਦਾ, ਸਾਡੀਆਂ ਭੈਣਾਂ ਨੇ ਇਹ ਬੁੱਕ ਕਰਾਇਆ ਸੀਗਾ, ਸਾਡੇ ਕਈ ਸਾਡੇ ਘਰ ਦੇ ਸੇਵਾਦਾਰ ਜਿਹੜੇ ਹੈਗੇ ਆ ਉਹ ਸਿਹਤ ਠੀਕ ਨਹੀਂ ਸੀਗੀ, ਅਤੇ ਉਹਨਾਂ ਨੇ ਸ਼ੁਕਰਾਨੇ ਦੇ ਲਈ ਪ੍ਰੋਗਰਾਮ ਰੱਖਿਆ ਹੈਗਾ, ਅਤੇ ਸਾਰਿਆਂ ਨੂੰ ਬੇਨਤੀ ਆ ਮੇਰੇ ਵੱਲੋਂ ਅਗਲੇ ਸ਼ਨਿਚਰਵਾਰ ਨੂੰ ਹਾਜ਼ਰੀ ਭਰਿਓ, ਰਲ ਮਿਲ ਕੇ ਆਪਾਂ ਕੀਤੀ ਜਿੰਤ ਕਰਨਾ ਹੈਗਾ, ਦਰਬਾਰ ਸਾਹਿਬ ਵੀ ਹਾਜ਼ਰੀ ਭਰਨਗੇ, ਜੁਰੀ ਜੈਸਾ ਹੀ ਭਰੂਗਾ, ਭਾਈ ਮਲਕੀਤ ਸੋਹਣੀ ਕਹਿੰਦੇ ਆ ਉਹਨਾਂ ਨੂੰ ਵੀ ਹਾਜ਼ਰੀ ਭਰਨੀ ਹੈਗੀ ਆ, ਅਤੇ ਸ਼ੁਕਰਾਨੇ ਦਾ ਆਪਾਂ ਕੀਤਾ ਹੈਗਾ, ਥੋੜ੍ਹੀ ਸਿਹਤ ਨਹੀਂ ਠੀਕ ਰਹੀ ਸੀ ਕੁਛ ਮਹੀਨੇ ਪਹਿਲਾਂ, ਅਤੇ ਭੈਣਾਂ ਸਾਡੀਆਂ ਨੇ ਅਰੇਂਜ ਕੀਤਾ ਹੈਗਾ, ਅਤੇ ਮੈਂ ਤਾਂ ਧੀ ਰਾਣੀ ਦਾ ਹੁਣ ਆਨੰਦ ਕਾਰਜ ਅਰਦਾਸ ਪਾਈ ਆ, ਮੇਰੀਆਂ ਕਿੰਨੀਆਂ ਭੈਣਾਂ ਉਦੋਂ ਤਾਂ 100-200 ਹੋਣੀਆਂ, ਪਰ ਘਰਦਿਆਂ ਕਰਦਿਆਂ ਵੀ 10-15 ਹੈਗੀਆਂ ਪਰਿਵਾਰ ਦੇ ਵਿੱਚ ਕਦੇ ਭੈਣਾਂ, ਅਤੇ ਮੈਂ ਉਹਨਾਂ ਨੂੰ ਬੈਂਕਾਂ ਸੱਦਦਾ ਹੁੰਦਾ, ਉਹ ਸਾਨੂੰ ਪੈਸੇ ਦਿੰਦੇ ਨਹੀਂ, ਅਸੀਂ ਨਹੀਂ ਕਿ ਪੈਸੇ ਦਿੱਤੇ ਉਹਨਾਂ ਨੂੰ ਵੀ, ਹੁਣ ਮਾੜਾ ਇਸ਼ਾਰਾ ਕਰ ਦਈਏ ਵੀ ਆਪਾਂ ਚੈਰਿਟੀ ਦਾ ਕੰਮ ਕਰਨਾ, ਉਹਨੇ 5-5 ਹਜ਼ਾਰ ਫੋਨ ਦੇ ਦੇਣਾ, ਜਿੱਦਾਂ ਇੰਨਾ ਹੁੰਦਾ, ਆਪਾਂ ਕਿਵੇਂ ਕਹਿੰਦੇ ਨਹੀਂ ਬੱਚਿਆਂ ਨਹੀਂ ਘਰ ਆਉਣੀਆਂ ਚਾਹੀਦੀਆਂ ਜੀ, ਬੱਚੀਆਂ ਨਹੀਂ ਚਾਹੀਦੀਆਂ ਹੈਗੀਆਂ, ਕਨੇਡਾ 'ਚ ਵੀ ਆ, ਅਮੈਰੀਕਾ 'ਚ ਵੀ ਆ, ਡਰਬੀ 'ਚ ਵੀ ਮੇਰੀਆਂ 8-10 ਭੈਣਾਂ ਹੋਣੀਆਂ, ਹੋਰ ਸ਼ਹਿਰਾਂ 'ਚ ਵੀ ਹੈਗੀਆਂ, ਅਤੇ ਆਪਾਂ ਖੁਸ਼ ਹੋਇਆ ਕਰੀਏ, ਬੱਚੀਆਂ ਆਪਣੇ ਸਾਰ ਜਿਹੜਾ ਬੰਦਾ ਦੁਨੀਆਂ 'ਤੇ ਆਉਂਦਾ ਨਾ ਆਪਣੀ ਕਿਸਮਤ ਲੈ ਕੇ ਆਉਂਦਾ, ਸਭ ਦੇ ਉੱਤੇ ਬਖਸ਼ਿਸ਼ ਹੁੰਦੀ ਹੈਗੀ ਆ, ਇਹ ਕੋਸ਼ਿਸ਼ ਕਰਿਓ ਅਗਲੀ ਵੀ ਕਿ ਹਾਜ਼ਰੀ ਭਰਨ ਦੀ, ਧੰਨਵਾਦ ਤੁਹਾਡਾ ਸਾਰਿਆਂ ਦਾ, ਅਤੇ ਆਓ ਆਪਾਂ ਹੁਣ ਪਰਿਵਾਰ ਦੇ ਲਈ ਬੱਚੇ ਆਨੰਦਕਾਰੀ ਸਫਲਤਾ ਦੇ ਲਈ ਰਲ ਮਿਲ ਕੇ ਸਾਰੇ ਅਰਦਾਸ ਕਰੀਏ, ਇਹ ਤੁਹਾਡੇ ਕੋਈ ਆਈਡੀਆ ਹੁੰਦੀ ਕੀ ਕੋਪਰੇਟ ਕਰਨਾ ਚਾਹੀਦਾ ਸਾਨੂੰ ਦੱਸ ਦਿਆ ਕਰੋ, ਅਤੇ ਆਪਾਂ ਉਹਨੇ ਪਾਸ ਕਰ ਦੇਣੇ ਆ, ਕੋਈ ਕਮੇਟੀ ਸਾਡੀ ਬਹੁਤ ਹੀ ਵੱਡੀ ਨਹੀਂ ਗੀ, ਤੁਸੀਂ ਚਲਾਉਣੇ ਗੁਰਦੁਆਰਾ ਸਾਹਿਬ ਨੂੰ ਪਰਿਵਾਰ ਵਾਂਗੂ ਚਲਾਉਂਦੇ ਹਾਂ ਆਪਾਂ, ਕੋਈ ਇੱਦਾਂ ਨਹੀਂ ਗਾ, ਕੋਈ ਇੱਥੇ ਪਲੀਟਿਕ ਗੱਲ ਨਹੀਂ, ਅਤੇ ਅਸੀਂ ਇੱਥੇ ਦੀਆਂ ਪਲੀਟਿਕ ਵਾਲੇ ਸਾਰਿਆਂ ਸਤਿਕਾਰ ਕਰਦੇ ਹਾਂ, ਸਾਡੇ ਤੁਹਾਡੇ ਸਾਰੇ ਲਾਗੇ ਆ ਸਾਡੇ, ਅਤੇ ਤੁਹਾਡੇ ਸਾਹਮਣੇ ਜੈਨੋਸਾਈਡ ਦਾ ਮਤਾ ਵੀ ਆਪਾਂ ਰਲ ਮਿਲ ਕੇ ਬੇਨਤੀ ਕੀਤੀ ਸੀ ਅਡਵਾਲ ਨੂੰ, ਅਤੇ ਉਹਨੇ ਪਾਸ ਕਰਤੇ, ਇੰਗਲੈਂਡ 'ਚ ਕਿਤੇ ਨਹੀਂ ਪਾਸ ਹੋਇਆ ਹੈਗਾ, ਅਤੇ ਬਾਕੀ ਪਾਰਟੀਆਂ ਵੀ ਆਪਣਾ ਸਾਰਾ ਸਤਿਕਾਰ ਕਰਦੇ, ਪਰ ਇੱਕੋ ਹੀ ਕਹੀਦਾ ਵੀ ਕਿਸੇ ਦੇ ਗੇ ਸਟੇਜ ਨੂੰ ਨਾ ਵਰਤੋ, ਆਪੋ ਆਪਣਾ ਮੈਸੇਜ ਦੇ ਜਾਓ, ਅਸੀਂ ਤਾਂ ਚਾਹੁੰਦੇ ਸਾਰੇ ਇਕੱਠੇ ਰਲ ਕੇ ਚੱਲਣ, ਪਰ ਕਈ ਵਾਰੀ ਸਾਰਿਆਂ ਦੇ ਆਪੋ ਆਪਣੇ ਖਿਆਲ ਹੈਗੇ ਆ ਰੱਖਣ, ਚਲੋ ਪਰ ਫਿਰ ਵੀ ਆਪਾਂ ਕੋਸ਼ਿਸ਼ ਹੋਣੀ ਚਾਹੀਦੀ ਆ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਹਫ਼ਤਾਵਾਰੀ ਦੀਵਾਨਾਂ ਦੀ ਆਰੰਭਤਾ ਆਪ ਆਪਣੇ ਕੰਮਾਂ ਧੰਦਾਂ ਨੂੰ ਸੰਕੋਚਦਿਆਂ ਹੋਇਆਂ ਸਮਾਂ ਵਿਚਾਰ ਕੇ ਗੁਰੂ ਘਰ ਵਿਖੇ ਪਹੁੰਚੇ ਹੋ। ਪਰਿਵਾਰ ਵੱਲੋਂ ਕਾਰਜਾਂ ਦੀ ਸਫਲਤਾ ਲਈ ਸਤਿਗੁਰੂ ਪਾਤਸ਼ਾਹ ਚਰਨ ਪਰਸਦਿਆਂ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਨਿਰਵਿਘਨਤਾ ਸਹਿਤ ਭੋਗ ਪਏ ਗਏ ਨੇ। ਸਤਿਗੁਰੂ ਪਾਤਸ਼ਾਹ ਚਰਨਾਂ ਪਾਸ ਜਦੋਂ ਸੇਵਕ ਪਹੁੰਚਦਾ ਹੈ ਕਾਰਜਾਂ ਦੀ ਸਫਲਤਾ ਲਈ, ਤੇ ਪਾਤਸ਼ਾਹ ਜੀ ਇੱਕ ਗੱਲ ਸਮਝਾਉਂਦੇ ਨੇ, ਕਹਿਣ ਲੱਗੇ ਭਲਿਆ ਕਿਸੇ ਚੀਜ਼ ਦੀ ਤੇਥੋਂ ਗੁਰੂ ਮੰਗ ਨਹੀਂ ਰੱਖਦਾ, ਇੱਕ ਮੰਗ ਰੱਖਦਾ ਹੈ, ਤੇਰੀ ਇਹ ਨੀਅਤ ਸੱਚੀ ਤੇ ਸੁੱਚੀ ਹੋਵੇ, ਦੋਨੋਂ ਹੱਥ ਜੋੜ ਕੇ ਮਾਲਕ ਪਰਮਾਤਮਾ ਦੇ ਚਰਨਾਂ ਪਾਸ ਅਰਦਾਸ ਬੇਨਤੀ ਕਰਦੀ, ਤੇਰੀ ਸਮਰੱਥਾ ਨਹੀਂ ਕਿ ਕਾਰਜ ਜਿਹੜੇ ਨੇ ਉਹ ਨਿਪਰੇ ਚੜ੍ਹਨ, ਅਤੇ ਜੇ ਦੋਨੋਂ ਹੱਥ ਜੋੜ ਕੇ ਅਰਦਾਸ ਕਰੇਗਾ ਨਿਮਾਣਾ ਨਿਤਾਣਾ ਹੋ ਕੇ, ਅਤੇ ਫਿਰ ਵਿਘਨ ਨਾ ਕੋ ਲਾਗਤਾ ਗੁਰਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਵਾਏ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ, ਧਰਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੈ, ਸਤਿਗੁਰ ਪੂਰੇ ਸੇਵੇ ਦੁੱਖਾਂ ਕਾ ਹੋਏ ਨਾਸ਼, ਨਾਨਕ ਨਾਮ ਅਰਧੇ ਕਾਰਜ ਆਵੈ, ਬੇਅੰਤ ਸ਼ਬਦ ਨੇ ਕਾਰਜ ਦੇ। ਭਗਤ ਧੰਨਾ ਜੀ ਕਹਿਣ ਲੱਗੇ ਮਾਲਕਾ ਮੈਂ ਤੇ ਇਹ ਸੁਣਿਆ ਜਿਹੜੀ ਤੇਰੀ ਬੰਦਗੀ ਕਰਦੇ ਨੇ ਤੇਰੇ ਚਰਨਾਂ ਪਾਸ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੇ ਤੂੰ ਕਾਰਜ ਸਵਾਰ ਦਿੰਦਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਾਂਤੇ ਦਿਨ ਕੇ ਕਾਜ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਰੋਸਾ। ਜਿਹੜਾ ਭਰੋਸਾ ਤੱਕ ਲੈਂਦੇ ਨੇ ਮਾਲਕ ਪਰਮਾਤਮਾ ਦਾ, ਅਸੀਂ ਭਰੋਸਾ ਵੀ ਤੱਕਦੇ ਹਾਂ ਬੰਦਿਆਂ ਦਾ, ਅਤੇ ਜੇ ਕਿਤੇ ਮਾਲਕ ਦਾ ਭਰੋਸਾ ਤੱਕ ਲਈਏ ਫਿਰ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਰਹਿਮਤ ਕਰਦੇ ਨੇ। ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ, ਫਿਰ ਮਾਲਕ ਜੀ ਰਹਿਮਤ ਕਰਦੇ ਨੇ। ਆਓ ਰਲ ਮਿਲ ਕੇ ਸ਼ਬਦ ਪੜ੍ਹੀਏ, ਤਕਰੀਬਨ ਸ਼ਬਦ ਆਪ ਸੰਗਤਾਂ ਨੂੰ ਯਾਦ ਹੈ। ਫਿਰ ਘਰ ਬੈਸੋ ਹਰ ਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਨੇ ਅਖੰਡ ਪਾਠ ਸਾਹਿਬ 3 ਦਿਨ ਤੋਂ ਸੇਵਾ ਲਈ ਡਿਊ ਟੂ ਦਾ ਭੈਣ ਆਨੰਦ ਕਾਰਜ, ਐਂਡ ਆਫਟਰ 3 ਡੇਜ਼ ਗੁਰੂ ਸਾਹਿਬ ਗਿਵਨ ਦਾ ਹੁਕਮਨਾਮਾ, which is very important part, we normally missed that part always. Kise vele rishtedaran nu jaan di kali hundi aa, kise vele sanu unna nu milan di kali hundi aa, te ardaas to baad jehda bahut important kam hunda ki jehde guru saab ji ne to shabd ditta oh vichon reh janda, ਤੇ ਉਹ ਇੱਕ ਕਿੱਦਾਂ ਦਾ ਖਜ਼ਾਨਾ ਹੁੰਦਾ ਆ ਜਿਹੜਾ ਸਾਡੇ ਲਈ ਵੀ ਆਇਆ ਆ, ਕਿਉਂਕਿ ਇੱਕ ਹੁਕਮਨਾਮਾ ਦਰਬਾਰ ਸਾਹਿਬ ਤੋਂ ਸਵੇਰ ਨੂੰ ਆਉਂਦਾ ਉਹ ਸਾਰੀ ਖਲਕਤ ਲਈ ਹੁੰਦਾ, ਕਿਉਂਕਿ ਵਾਹਿਗੁਰੂ ਜੀ ਨੋਜ਼ ਐਵਰੀਥਿੰਗ, ਹੀ ਇਜ਼ ਅ ਇਨਰ ਨੋਅਰ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਜਿਹੜਾ ਅੱਜ ਹੁਕਮਨਾਮਾ ਸਾਹਿਬ ਆਏ ਸੀ 5ਵੇਂ ਗੁਰੂ ਜੀ ਦੇ ਧਨਾਸਰੀ ਰਾਗ ਦੇ ਵਿੱਚ, ਸਰਦਾਰ ਰਜਿੰਦਰ ਸਿੰਘ ਹੁਣਾਂ ਨੇ ਬੱਚੀ ਨੂੰ ਆਨੰਦ ਕਾਰਜ ਲਈ ਕੁਛ ਟਿਪ ਦਿੱਤੇ ਸੀ ਵੀ ਆਨੰਦ ਕਾਰਜ ਜਿੱਦਾਂ ਦੇ ਹੋਣੇ ਚਾਹੀਦੇ ਆ, ਤੇ ਉਹ 5ਵੇਂ ਗੁਰੂ ਜੀ ਨੇ ਹੁਕਮਨਾਮੇ ਦੇ ਵਿੱਚ ਦਿੱਤੇ ਸੀ। ਮੈਨੂੰ ਪਤਾ ਨਹੀਂ ਵੀ ਸ਼ਾਇਦ ਉਹਨਾਂ ਦਾ ਧਿਆਨ ਸਕਰੀਨ 'ਤੇ ਸੀ ਜਾਂ ਨਹੀਂ, ਪਰ ਇਹ ਵੀ ਦੇਖਣ ਵਾਲੀ ਗੱਲ ਆ ਕਿ ਲੈਂਗੁਏਜ ਬੈਰੀਅਰ ਕਰਕੇ ਉਹ ਸਮਝ ਉਸ ਤਰ੍ਹਾਂ ਨਾਲ ਨਹੀਂ ਪੈਂਦੀ, ਕਿਉਂਕਿ ਜਿਸ ਕਾਰਜਾਂ ਲਈ ਅਰਦਾਸ ਕੀਤੀ ਆ ਹੁਕਮਨਾਮਾ ਵੀ ਉਸੇ ਕਾਰਜਾਂ ਲਈ ਆਉਣਾ। ਅਤੇ ਮਹਾਰਾਜ ਨੇ ਦਿੱਤਾ ਸੀ, ਕਹਿ ਰਹੇ ਸੀ 5ਵੇਂ ਗੁਰੂ ਜੀ, ਸਾਧੂ ਸੰਗ ਭਜੋ ਗੋਪਾਲ, ਪਰਿਵਾਰ ਨੂੰ ਹੁਕਮ ਕਰ ਰਹੇ ਸੀ ਕਿ ਜੇ ਤੁਸੀਂ ਕਾਰਜਾਂ ਦੀ ਸਫਲਤਾ ਚਾਹੁੰਦੇ ਆ ਨਾ, ਤੇ ਸੰਗਤ ਦੇ ਵਿੱਚ ਬੈਠ ਕੇ ਕੀਤਾ ਲੋੜੀਏ ਕੰਮ ਦੀ ਅਰਦਾਸ ਕਰਨੀ ਆ, ਸਾਧ ਸੰਗਤ ਦੇ ਵਿੱਚ ਬੈਠ ਕੇ ਭਜਣਾ ਆ, ਤੇ ਪਖੰਡ ਨਹੀਂ ਕਰਨੇ, ਵਹਿਮ ਨਹੀਂ ਕਰਨੇ ਬਿਲਕੁਲ ਵੀ। ਅਗਲੀ ਲਾਈਨ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਸੀ, ਮਹਾਰਾਜ ਕਹਿ ਰਹੇ ਸੀ। ਮਹਾਰਾਜ ਕਹਿੰਦੇ ਆਨ ਸੰਜਮ, ਗੁਰੂ ਜੀ ਦੀ ਸਿੱਖਿਆ ਤੋਂ ਛੱਡ ਕੇ ਹੋਰ ਕੋਈ ਕੰਮ ਕਰਨਾ, ਕਿਉਂਕਿ ਬਹੁਤ ਵਾਰੀ ਨਾ ਲੋਕੀ ਦੱਸਦੇ ਆ ਸਾਨੂੰ ਧਰਮ ਦੇ ਕਰਮ ਕਿੱਦਾਂ ਕਰੀਦੇ ਆ, ਉਹ ਜੇ ਤੁਸੀਂ ਜੀ ਨਾਰੀਅਲ ਨਹੀਂ ਇਹਦੀ ਝੋਲੀ ਚ ਪਾਇਆ ਤੁਹਾਡਾ ਬੈਡ ਹੋ ਜਾਣਾ, ਆਹ ਨਹੀਂ ਕੀਤਾ ਆਹ ਬੁਰਾ ਹੋ ਜਾਣਾ, ਆਹ ਹੋ ਜਾਣਾ। ਮਹਾਰਾਜ ਕਹਿੰਦੇ ਆਨ ਸੰਜਮ ਕਿਛ ਨਾ ਸੂਝਾ, ਹੋਰ ਕਿਸੇ ਤਰੀਕੇ ਦੇ ਨਾਲ ਵੀ ਸਹੀ ਰਾਹ ਨਹੀਂ ਲੱਭ ਸਕਦਾ, ਇਹ ਯਤਨ ਕਾਟ ਕਲ ਕਾਲ। ਲੋਕੀ ਕਾਲ ਤੋਂ ਬੜਾ ਡਰਦੇ ਆ ਜੀ, ਤੇ ਮਹਾਰਾਜ ਕਹਿੰਦੇ ਰੱਬ ਕੀ ਸੁਤਕੋ ਜਮ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ। ਕਹਿੰਦੇ ਉਹਨਾਂ ਨੂੰ ਇਹ ਕਾਲ ਦਾ ਭੈ ਨਹੀਂ ਲੱਗਦਾ, ਗ੍ਰਹਿਾਂ ਦੇ ਭੈ ਨਹੀਂ ਲੱਗਦੇ, ਸਾਡਾ ਕੁਛ ਵਿਗਾੜ ਸਕਦੇ ਆ, ਇਹਨਾਂ ਨਾਲ ਇਹਨਾਂ ਦੀ ਫਾਹੀ ਕੱਟੀ ਜਾਂਦੀ ਆ। ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਅਰਦਾਸ ਕਰਾ ਲੈਂਦੇ ਹਾਂ, ਬੜੇ ਮਾੜੇ ਲੇਖ ਸਿੱਧੇ ਹੋ ਜਾਂਦੇ ਆ, ਇਹ ਗੁਰਬਾਣੀ ਕਹਿ ਰਹੀ ਆ ਜੀ, ਅੱਜ ਦਾ ਹੁਕਮਨਾਮਾ ਕਹਿ ਰਿਹਾ ਸੀ। ਇਟ ਵਾਜ਼ ਵੈਰੀ ਬਲੈਸਫੁਲ ਫੋਰ ਦਾ ਫੈਮਿਲੀ ਕਿ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਦਿੱਤਾ ਵੀ ਤੁਸੀਂ 3 ਦਿਨ ਤੋਂ ਸੰਗਤ ਦੇ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰ ਰਹੇ ਆ, ਤੇ ਮਹਾਰਾਜ ਕਹਿੰਦੇ ਬਹੁਤ ਭਲੇ ਦਾ ਕੰਮ ਆ ਕਿ ਤੁਸੀਂ ਸੰਗਤ ਦੇ ਵਿੱਚ ਆਪਣਾ ਟਾਈਮ ਇੱਥੇ ਸਪੈਂਡ ਕਰ ਰਹੇ ਹਾਂ, ਨਾ ਕਿ ਆਪਾਂ ਕਿਤੇ ਗਲਤ ਥਾਂ ਤੇ ਜਾ ਕੇ ਜਿੱਥੇ ਆਨ ਸੰਜਮ ਹੋਵੇ। ਸ਼ਬਦ ਸੂਚ ਸ਼ੁਰੂ ਹੋ ਰਿਹਾ ਸੀ ਜੀ, ਦੀਨ ਦਰਦ ਨਿਵਾਰ ਠਾਕੁਰ, ਦੀਨਾਂ ਦੇ ਦਰਦ। ਸਮਟਾਈਮ ਵੀ ਫੀਲ ਅਲੋਨ, ਵਾਹਿਗੁਰੂ ਜੀ ਮੇਰਾ ਦਰਦ ਸੁਣਨ ਵਾਲਾ ਕੋਈ ਨਹੀਂ, ਤੇ ਉਹਨੂੰ ਸੁਣਨ ਵਾਲੇ ਵਾਹਿਗੁਰੂ ਜੀ ਆ। ਦੀਨ ਦਰਦ ਨਿਵਾਰ, ਦੇ ਰਿਨਿਊਸ, ਦੇ ਵੈਨਿਸ਼ ਆਲ ਅਵਰ ਹਿੰਡਰਸ, ਦੇ ਰਿਮੂਵ ਅਵਰ ਹਿੰਡਰਸ, ਰਾਖੇ ਜਨ ਕੀ ਆਪ, ਤੇ ਵਾਹਿਗੁਰੂ ਜੀ ਉਹਨਾਂ ਦੀ ਰੱਖਿਆ ਕਰਦੇ ਆ। ਆਪਾਂ ਵੀ ਤਾਂ ਇਹੀ ਚਾਹੁੰਦੇ ਹਾਂ ਕਿ ਵਾਹਿਗੁਰੂ ਜੀ ਸਾਰੇ ਕਾਰਜਾਂ ਸਾਡੀ ਰੱਖਿਆ ਕਰਨ। ਕਿੰਨਾ ਪਿਆਰਾ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਦਿੱਤਾ, ਤਰਨ ਤਾਰਨ ਹਰ ਨਿਧ ਦੁੱਖ ਨਾ ਸਕੇ ਵਿਆਪ। ਜਦੋਂ ਨਾ ਸਮੁੰਦਰ ਤੈਰਨਾ ਹੋਵੇ, ਬਹੁਤ ਬਿਖਮ ਹੋਵੇ, ਤੇ ਜੇ ਉਹਦੇ ਚ ਜਹਾਜ਼ ਮਿਲ ਜਾਵੇ ਤੇ ਉਹਦੇ ਨਾਲ ਦੀ ਰੀਸ ਨਹੀਂ, ਕਿਉਂਕਿ ਕਿੰਨਾ ਕੁ ਬੰਦਾ ਤੈਰ ਸਕਦਾ ਇਸ ਦੁਨੀਆਂ ਚ, ਵਿਚਰਦੇ ਵਿਚਰਦੇ ਆਪਾਂ ਥੱਕ ਜਾਈਦਾ ਜੀ। ਸਰਦਾਰ ਰਜਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਲੋਕਾਂ ਨੂੰ ਖੁਸ਼ ਕਰਨ ਦੀ, ਲੱਖਾਂ ਪੌਂਡ ਲਾਇਆ ਜਾਂਦਾ ਵਿਆਹ ਦੇ ਉੱਤੇ ਵੀ ਰਿਸ਼ਤੇਦਾਰ ਖੁਸ਼ ਹੋ ਕੇ ਚਲੇ ਜਾਣ, ਉਹ ਵੀ ਬਾਅਦ ਚ ਇੱਕੋ ਗੱਲ ਕਹਿ ਜਾਂਦੇ ਆ, ਚਾਹ ਵੀ ਠੰਡੀ ਪਲਾਈ, ਸਮੋਸੇ ਵੀ ਠੰਡੇ ਸੀ ਇਹਨਾਂ ਦੇ, ਕਿਸੇ ਨੂੰ ਖੁਸ਼ ਨਹੀਂ ਕਰ ਹੋਣਾ, ਥੱਕ ਜਾਈਦਾ ਆ। ਤੇ ਮਹਾਰਾਜ ਕਹਿੰਦੇ ਗੁਰੂ ਦੇ ਜਹਾਜ਼ ਚ ਚੜ, ਤਰਨ ਤਾਰਨ ਹਰ ਨਿਧ, ਵਾਹਿਗੁਰੂ ਜੀ ਨਿਧ ਹੁੰਦਾ ਨਿਧੀ ਤੋਂ ਬਣਿਆ ਜੀ, ਨਿਧ ਦੀ ਸਿਆਰੀ ਹੋਣੀ ਹੈ ਇੱਥੇ ਨਾ, ਕਰੇ ਕੱਢਿਓ ਸ਼ਬਦ।
तरन तारण हर निध दुख ना सकै व्याप जी निधि दी सियारी है। एक दुख है आपां नूं सारिआं नूं, ओह है वाहिगुरू जी दे विछोड़े दा। ते जदों वाहिगुरू जी वह दुख नहीं लगन दिंदे ना ते उहनूं होर कोई दुख नहीं व्यापदा, क्योंकि सतगुर प्यारा मेरे नाल है, जिथे किथे मैनूं लै छड़ाए। बस हुण वाहिगुरू जी नूं सारे प्रोग्राम जिन्ना आनंद कार तक प्रोग्राम आ वाहिगुरू जी नूं नहीं भुलना, ते ओह काम नहीं करने जिहड़े वाहिगुरू जी नहीं कहिंदे। फिर जिन्नियां उन्होंने उत्थों बेनतियां कीतियां सी, विआह च आ नहीं चाहिए, आ नहीं चाहिए, ये जी सोचिए कि गुरु गोबिंद सिंह जी साडे नाल साडे कारजां च आ, गुरु अर्जन देव जी ने हुक्मनाम बख्शिया सी साडे नाल आ, फिर वह काम करांगे किदां? जिथे वाहिगुरू जिहड़ी गुरुद्वारे नहीं हो सकते वह पार्टी हॉल च किदां होणगे? ते महाराज ने रहाउ दी तुक च किया सी, साधु संग भजो गोपाल आन संजम कुछ ना सूझै, ये जतन काट कल काल। आदि अंत, आदि विच भी अंत विच भी, आदि दे दद्दे नूं सियारी, अंत दे दद्दे नूं सियारी, आदि विच भी सी ते अंत विच भी उही सहाई होगा, दयाल पूरण तिस बिना नहीं कोई। आपां सोचदे आ कि बंदे साडी हैल्प कर सकते हैं, महाराज ने बहुत कृपा की, यह रिश्तेदार बनाए, पूर्व जन्म के मिले संजोगी बनाए, यह साडी हैल्प कर ली बनाए। पर वाहिगुरु जी कहिंदे हर जगह ते इन्होंने हैल्प नहीं कर होनी, जिथे वाहिगुरु जी ने हैल्प कर देनी उथे सिर्फ ते सिर्फ वाहिगुरु जी ने हैल्प करनी, किसी बंदे ने नहीं कर सकनी, चाह के भी नहीं कर सकनी। जह मात पिता सुत मीत ना भाई, मन ऊहा नाम तेरे संग सहाय। महाराज वह कह रहे थे साधु संग भजो गोपाल, चरण कमल आधार जनका, वेद सिमरत कथा शास्त्र, भगत करे विचार, मुक्त पाइए साध संगत, बिन सजाए अंधार। जिहड़ा हनेरा हुंदा ना जी, वह बहुत डेंजरस आ, क्योंकि बंदे नूं अगे दिसदा ही नहीं मैं किधर नूं जाणा। महाराज कहिंदे जदों संगत च आऊंगा ना, संगत च आके जपूंगा ते गुरबाणी इस जग मैं चानण, करम वसै मन आए, वाहिगुरु विल होल्ड यूर हैंड, ते वह डार्कनैस चो कढ के तेनूं, जदों आपां कहिंदे ना गुरु गू मीन हनेरा, रू मीन ओनू चानण च ले जाण वाला, वाहिगुरु हथ फट के चानण च लै जांदा जिथे सब कुछ दिसदा आ मैं की करना की नहीं करना। चरण कमल आधार जन का रास पूंजी एक, कहिंदे ए वाला पैसा कट्ठा कर ला, ए वाला दहेज कट्ठा कर ला, किहड़ा चरण कमल वाला, वाहिगुरु जी की बाणी वाला, वाहिगुरु जी की बाणी पढ़नी। ਆਪਾਂ ਆਨੰਦ ਘਰ ਦੀ ਮੀਟਿੰਗ ਕਰਦੇ ਹੁੰਦੇ ਹਾਂ ਤੇ ਉਹਦੇ ਵਿੱਚ ਮੇਰੀ ਪਹਿਲੀ ਸ਼ਰਤ ਇਹ ਹੁੰਦੀ ਆ ਪੁੱਛਣ ਦੀ ਕਿ ਬੱਚਾ ਬੱਚੀ ਦੋਨੇ ਹੀ ਨਿਤਨੇਮ ਕਰਦੇ ਆ, ਕਿਉਂਕਿ ਪਹਿਲੀ ਲਾਮ 'ਚ ਇਹਨਾਂ ਨੇ ਮੱਥਾ ਟੇਕ ਕੇ ਬਾਣੀ ਨੂੰ ਆਪਣਾ ਗੁਰੂ ਮੰਨਣਾ ਆ, ਅਤੇ ਕੀ ਇਹ ਨਿਤਨੇਮ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਪਾਠ ਕਰਦੇ ਆ, ਅਤੇ ਜੇ ਨਹੀਂ ਕਰਦੇ ਤਾਂ ਉਹਨਾਂ ਨੂੰ ਬੇਨਤੀ ਕਰਦੇ ਹੁੰਦੇ ਆ ਅਤੇ ਅੱਜ ਤੋਂ ਹੀ ਸ਼ੁਰੂ ਕਰ ਦਿਉ। ਲਾਸਟ ਵੀਕ ਇੱਕ ਸੁਖਮਨੀ ਸਾਹਿਬ ਦਾ ਪਾਠ ਸੀਗਾ, ਉਹਨਾਂ ਦੇ ਮਾਤਾ ਜੀ ਨੇ ਬਹੁਤ ਸੋਹਣੀ ਫੀਡਬੈਕ ਭੇਜੀ। ਜਦੋਂ ਮੈਂ ਕੀਰਤਨ ਸ਼ੁਰੂ ਕਰਨ ਲੱਗਾ ਤੇ ਉਹ ਬੱਚੀ ਦੀਆਂ ਤਿੰਨ ਚਾਰ ਫਰੈਂਡਸ ਜਿਹੜੀਆਂ ਸੀ ਉਹ ਸਾਰੀਆਂ ਬ੍ਰਿਟਿਸ਼ ਸੀਗੀਆਂ, ਤੇ ਇੰਗਲਿਸ਼ ਦੇ ਵਿੱਚ ਉਹ ਬੱਚੀ ਨੂੰ ਇਹ ਗੱਲ ਦੱਸੀ ਕਿ ਤੂੰ 18 ਸਾਲ ਦੀ ਹੋਈ ਆ, ਕਿ ਹੁਣ ਜਿਹੜੀ ਤੈਨੂੰ ਐਨਰਜੀ ਚਾਹੀਦੀ ਆ, ਕਿਉਂਕਿ ਤੇਰੇ 'ਤੇ ਪ੍ਰੈਸ਼ਰ ਵਧਣਾ ਆ, ਯੂਨੀਵਰਸਿਟੀ ਦਾ ਵੀ ਪ੍ਰੈਸ਼ਰ, ਪਰਿਵਾਰ ਦਾ ਵੀ, ਤੇ ਤੂੰ ਕਿੱਦਾਂ ਗੇਨ ਕਰ ਸਕਦੀ ਆ? ਤੇ ਉਹਨੂੰ ਨਾਨਕ ਜੀ ਦੀ ਕਿਤਾਬ ਦਿੱਤੀ ਤੇ ਨਾਲੇ ਸੁਖਮਨੀ ਜਪਜੀ ਸਾਹਿਬ ਕਰਨ ਲਈ ਕਿਹਾ। ਉਹਦੀ ਮਾਤਾ ਜੀ ਕਹਿੰਦੇ ਕਿ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਇਹ ਕੀਰਤਨ ਚ ਬੈਠੂਗੀ, ਤੇ ਇੰਨੀ ਅੰਗੇਜ ਰਹੀ ਤੇ ਉਹਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਸਮ ਟਾਈਮ ਅਸੀਂ ਸੋਚਦੇ ਹਾਂ ਕਿ ਇਹ ਇੱਥੋਂ ਸਟੇਜ ਤੋਂ ਨਰਸਰੀ ਵਾਲੀਆਂ ਗੱਲਾਂ ਕਾਤੇ ਕਰੀ ਜਾਂਦੇ ਤਾਂ ਸਾਨੂੰ ਆਉਂਦੀਆਂ ਆ, ਇਹ ਗੁਰੂ ਦੀ ਸੰਗਤ ਆ, ਇਹਦੇ ਵਿੱਚ ਪੀ ਐਚ ਡੀ ਵਾਲੇ ਵੀ ਬੈਠੇ ਹੁੰਦੇ ਆ, ਗੁਰਮੁਖ ਰੰਗੀਆਂ ਰੂਹਾਂ, ਤੇ ਇਹਦੇ ਵਿੱਚ ਨਰਸਰੀ ਵਾਲੇ ਵੀ ਬੈਠੇ ਹੁੰਦੇ ਆ, ਸਾਡਾ ਫਰਜ਼ ਉਹਨਾਂ ਨੂੰ ਟ੍ਰੀਟ ਕਰਨਾ ਪਹਿਲਾਂ ਆ ਜਿਹੜੇ ਨਰਸਰੀ ਵਾਲੇ ਬੈਠੇ ਆ, ਜਿਹੜੇ ਪਾਠ ਥੱਲੇ ਕਰਨ ਨਹੀਂ ਲੱਗੇ। ਸਤਿਗੁਰ ਨੇ ਸਾਡੀ ਡਿਊਟੀ ਇਹ ਲਾਈ ਹੁੰਦੀ ਆ ਕਿ ਪੁੱਤਰ ਜੀ ਇਹਨਾਂ ਨੂੰ ਬਾਣੀ ਦੇ ਨਾਲ ਜੋੜਨਾ, ਜਿਹੜੇ ਜੁੜੇ ਆ ਉਹ ਤਾਂ ਉੱਦਾਂ ਹੀ ਜੁੜੇ ਹੋਏ ਆ। ਵਾਹਿਗੁਰੂ ਜੀ ਕਿਰਪਾ ਕਰਨ। ਮਹਾਰਾਜ ਅਕੀਰ ਦੇ ਉੱਤੇ ਗੱਲ ਕਰਦੇ ਸੀ, ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ, ਇਹ ਵਾਲੀ ਪੂੰਜੀ ਇਕੱਠੀ ਕਰ, ਗੁਰਬਾਣੀ ਵਾਲੀ, ਨਾਮ ਸਿਮਰਨ ਵਾਲੀ, ਫਿਰ ਕੀ ਹੁੰਦਾ? ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ, ਪਰਮਾਤਮਾ ਦੀ ਓਟ ਸਾਡਾ ਬਲ ਬਣ ਜਾਂਦਾ, ਸਾਡੀ ਹਿੰਮਤ ਬਣ ਜਾਂਦੀ ਹੈ। ਫਿਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਜੋ ਮਰਜ਼ੀ ਕਹਿਣ, ਇਹਨਾਂ ਨੇ ਸ਼ਰਾਬ ਨਹੀਂ ਪੜਾਈ, ਇਹਨਾਂ ਨੇ ਮੀਟ ਨਹੀਂ ਕੜਾਇਆ, ਫਿਰ ਹਮ ਤਨ ਦੀ ਉਹ ਹੈ ਡਰ, ਅਸੀਂ ਤਾਂ ਗੁਰੂ ਸਾਹਿਬ ਸਾਹਮਣੇ ਗੋਡੇ ਟੇਕ ਦਿੱਤੇ ਆ, ਜੋ ਵਾਹਿਗੁਰੂ ਜੀ ਕਹਿਣਗੇ ਉਹ ਹੋਊਗਾ, ਅਸੀਂ ਖੁਸ਼ੀ ਵਾਹਿਗੁਰੂ ਜੀ ਦੀ ਲੈਣੀ ਆ। ਸਾਹ ਵਾਹਿਗੁਰੂ ਜੀ ਦੇ ਦਿੱਤੇ ਚੱਲਦੇ ਆ, ਲੋਕਾਂ ਦੇ ਦਿੱਤੇ ਥੋੜੀ ਚੱਲਦੇ ਆ। ਲੋਗਣ ਕੀ ਚਤੁਰਾਈ ਉਪਮਾਤੇ ਬੈਸੰਤਰ ਜਾ, ਮਹਾਰਾਜ ਕਹਿੰਦੇ ਉਹਦਾ ਫਿਰ ਤਾਣ ਮਾਣ ਦੀਵਾਨ ਸਾਚਾ,
ਉਹ ਸਾਰਾ ਕੁਛ ਸੱਚੇ ਦੇ ਨਾਲ ਜੁੜ ਜਾਣਾ ਆ। ਤੇ ਵਾਹਿਗੁਰੂ ਜੀ ਕਹਿ ਰਹੇ ਨਾਨਕੀ ਪ੍ਰਭ ਟੇਕ, ਨਾਨਕ ਜੀ ਕਹਿੰਦੇ ਆ ਇਹੀ ਵਾਹਿਗੁਰੂ ਜੀ ਦੀ ਟੇਕ ਰੱਖ ਕੇ ਆਪਾਂ ਸਾਰਾ ਵਿਆਹ ਕਰਨਾ ਆ, ਗੁਰੂ ਜੀ ਤੋਂ ਪਰੇ ਨਹੀਂ ਜਾਣਾ ਕੁਛ ਵੀ। ਸੋ ਜਿੰਨੀ ਮੈਨੂੰ ਸਮਝ ਆਈ ਪਰਿਵਾਰ ਦੇ ਲਈ ਜੋ ਹੁਕਮਨਾਮਾ ਆਇਆ ਜੀ, ਤੇ ਜਿਹੜਾ ਸਾਡੇ ਅਧਿਆਤਮਿਕ ਪੱਖ ਲਈ ਆਇਆ ਉਹ ਤਾਂ ਸਕਰੀਨ ਤੇ ਕਲੀਅਰ ਹੀ ਸੀਗਾ। ਗੁਰੂ ਸਾਹਿਬ ਕਿਰਪਾ ਕਰ ਇਸ ਸ਼ਬਦ ਦਾ ਕੀਰਤਨ ਕਰਕੇ 12:30 ਵਜੇ ਸੁਖਮਨੀ ਸਾਹਿਬ ਦਾ ਪਾਠ ਹੋਣਾ।

ਪਰ ਮੇਰੀ ਇਹ ਕੋਸ਼ਿਸ਼ ਹੁੰਦੀ ਆ ਔਨ ਦਾ ਡੇ ਔਨ ਦਾ ਟਾਈਮ ਇੱਕ ਗੱਲਾਂ ਨਾ ਕੀਤੀਆਂ ਜਾਣ, ਕਿਸੇ ਦਾ ਦਿਨ ਨਾ ਖਰਾਬ ਕੀਤਾ ਜਾਵੇ। ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਦਿਨ ਆਉਂਦਾ, ਇੱਕੋ ਵਾਰੀ ਬਖਸ਼ਿਸ਼ ਮਿਲਦੀ ਆ, ਉਸ ਦਿਨ 'ਤੇ ਨਾ ਕੀਤੀਆਂ ਜਾਣ। ਇਹ ਗੱਲਾਂ ਜਿਹੜੀਆਂ ਇਹ ਪਹਿਲਾਂ ਹੀ ਕੀਤੀਆਂ ਜਾਣ, ਜਿੱਦਾਂ ਅੱਜ ਪਰਿਵਾਰ ਸਾਡੇ ਕੋਲ ਬੈਠਾ ਸੀ। ਇਹ ਗੱਲਾਂ ਉੱਥੇ ਕਰਨ ਵਾਲੀਆਂ ਆ। ਤੁਸੀਂ ਸਾਰੇ ਸਿੱਖ ਪ੍ਰਚਾਰਕ ਆ, ਸਾਡੇ ਕਿਤੇ ਵੀ ਰਿਸ਼ਤੇਦਾਰੀ 'ਚ ਆਨੰਦ ਕਾਰਜ ਹੁੰਦਾ, ਇਹ ਇਕੱਲੀ ਡਿਊਟੀ ਗ੍ਰੰਥੀ ਸਿੰਘ ਦੀ ਨਹੀਂ ਆ। ਤੁਸੀਂ ਵੀ ਗੁਰੂ ਨਾਨਕ ਜੀ ਦੇ ਉਨੇ ਪਿਆਰੇ ਆ, ਉਹਨਾਂ ਨੂੰ ਦੱਸਣਾ ਫਰਜ਼ ਬਣਦਾ। ਦੂਸਰੀ ਗੱਲ, ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਾਰਡ 'ਚ ਪਾਉਣ ਦੇ ਉੱਤੇ ਉੱਤੇ ਤੇ ਗੁਰਬਾਣੀ ਜਾਂ ਖੰਡਾ ਨਾ ਲਾਇਆ ਕਰੋ। ਤੇ 80% ਜਿੰਨੇ ਆਨੰਦ ਕਾਰਜ ਦੀ ਮੀਟਿੰਗ ਹੁੰਦੀ ਆ ਤੇ ਉਹ ਕਹਿੰਦੇ ਜੀ ਅਸੀਂ ਤਾਂ ਹੁਣ ਛੁਪਾ ਚੁੱਕੇ ਹਾਂ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਉਹ ਪ੍ਰਚਾਰ ਕਿੱਦਾਂ ਗਾਂਹ ਕਰਾਂ, ਕਿਉਂਕਿ ਉਹ ਬਿੰਨ 'ਚ ਜਾਂਦਾ ਉਹੀ ਪੈਰਾਂ 'ਚ ਰੁਲਦਾ ਹੁੰਦਾ ਤੇ ਠੀਕ ਨਹੀਂ ਲੱਗਦਾ। ਉਹ ਕਿਸੇ ਨੇ ਛਪਾਇਆ ਹੁੰਦਾ ਕਿ ਜੈਸਾ ਸਤਿਗੁਰੂ ਸੁਣੀ ਦਾ ਧੁਰੇ ਪਿਆ ਸੰਜੋਗ ਵਾਲੀਆਂ ਤੁੱਕਾਂ ਕੁਛ ਕੁਛ ਕੁਛ, ਤੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਨਾਲ ਤੁਸੀਂ ਲਿਖ ਦਿਆ ਕਰੋ ਵੀ ਗੁਰਬਾਣੀ ਰਿਟਨ ਔਨ ਇਟ ਪਲੀਜ਼ ਕੀਪ ਇਨ ਸਤਿਕਾਰ। ਤੁਸੀਂ ਉਹ ਬਾਅਦ 'ਚ ਉਹਨੂੰ ਪੜ੍ਹ ਕੇ ਉਹਦਾ ਸੰਸਕਾਰ ਕਰ ਦਿਓ, ਇਹਨਾਂ ਨੂੰ ਬਿੰਨਾਂ ਦੇ ਵਿੱਚ ਨਾ ਰੋਲਣ ਦਿਓ ਪੈਰਾਂ ਦੇ ਵਿੱਚ ਨਾ, ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਜੇ ਨਾ ਲਿਖੀ ਹੋਊਗੀ ਇੱਕ ਲਾਈਨ, ਕੀ ਖੁਸ਼ੀ ਘੱਟ ਚੱਲੀ ਆ? ਬਸ ਇਹ ਪ੍ਰਚਾਰ ਦੀ ਘਾਟ ਹੋਈ ਆ। ਇਹ ਪ੍ਰਚਾਰ ਸਾਨੂੰ ਲੋੜ ਆ। ਹਰ ਸਿੱਖ ਆਪਣਾ ਫਰਜ਼ ਸਮਝੇ, ਗੁਰਬਾਣੀ ਦੀ ਆਪਾਂ ਕਹਿੰਦੇ ਹਾਂ ਬੇਅਦਬੀ ਕਾਨੂੰਨ ਬਣਾ ਤੇ ਆ ਕਰਤੇ, ਬੇਅਦਬੀਆਂ ਜਿਹੜੀਆਂ ਅਸੀਂ ਆਪ ਕਰੀ ਜਾਂਦੇ ਉਹ ਕਿਸੇ ਦੇ ਚਿੱਤੇ ਵੀ ਨਹੀਂ ਆਉਂਦੀਆਂ। ਸਾਡੇ ਘਰਾਂ 'ਚ ਵੀ ਕਾਰਡ ਆਉਂਦੇ ਆ, ਖੰਡਾ ਲੱਗਾ ਆ, ਉਹ ਲਾਈਨਾਂ ਲਿਖੀਆਂ ਉਹੀ ਚੱਕ ਕੇ ਬਿੰਨ 'ਚ ਪਾ ਦਿੰਦੇ ਹਾਂ ਆਪਾਂ, ਪਰ ਉਹਦੀ ਲੋੜ ਨਹੀਂ ਆ। ਉਹ ਛਪਾਉਣ ਵਾਲੇ ਦਾ ਇਹ ਕਰਮ ਬਣਦਾ। ਜਾਣੇ ਅਣਜਾਣੇ ਦੇ ਵਿੱਚ ਅਸੀਂ ਬਹੁਤ ਸਾਰੇ ਕਰਮ ਇੱਦਾਂ ਦੇ ਕਰਦੇ ਹਾਂ ਜਿਨ੍ਹਾਂ ਦੀ ਲੋੜ ਨਹੀਂ, ਜਸਟ ਉਹ ਹੀ ਚੱਲੀ ਜਾਂਦਾ। ਮੈਂ ਇੱਕ ਵਾਰੀ ਇੱਕ ਬੱਚੀ ਨੇ ਨਾ ਛਪਾਇਆ ਸੀਗਾ ਜੀ, ਕਿਉਂਕਿ ਉਹਨਾਂ ਦੇ ਵਿਆਹ ਦੇ ਉੱਤੇ ਗੋਰੇ ਬਹੁਤ ਆਏ ਸੀ, ਤੇ ਉਹਨੇ ਨਾ ਸਾਰੀਆਂ ਲਾਵਾਂ ਦਾ ਤਾਂ ਸਾਰਾ ਕੁਛ ਮੀਨਿੰਗ ਬਣਾਇਆ, ਤੇ ਜਦੋਂ ਨਾ ਉਹਨੇ ਪੱਲੇ ਤੈਂਡੇ ਲਾਗੀ ਦਾ ਸ਼ਬਦ ਲਾਇਆ ਉਹਦੇ ਉੱਤੇ, ਤੇ ਉਹਦੇ 'ਚ ਲਿਖਿਆ ਸੀ ਵੀ ਦਿਸ ਇਜ਼ ਅ ਟਾਈਮ ਟੂ ਡੋਟਰ ਗਿਵ ਅਵੇ। ਉਹਨੇ ਹਿੰਦੂ ਧਰਮ 'ਚੋਂ ਚੱਕ ਲਿਆ ਵੀ ਕੰਨਿਆ ਦਾਨ ਹੁੰਦਾ, ਸਿੱਖ ਧਰਮ 'ਚ ਤਾਂ ਕੰਨਿਆਦਾਨ ਹੈ ਨਹੀਂ। ਇੱਥੇ ਤਾਂ ਸਤਿਗੁਰੂ ਜੀ ਨੇ ਇੱਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ, ਪੱਲਾ ਸਿਰਾ ਸੀਗਾ ਜੁਆਇੰਟ ਕਰਨ ਦੇ ਲਈ। ਕੁੜੀ ਕੋਈ ਵਸਤੂ ਥੋੜ੍ਹੀ ਹੈ ਜਿਹੜੀ ਉਹਨੂੰ ਦਾਨ ਦੇ ਦਿੱਤਾ ਜਾਵੇ। ਥੋੜ੍ਹੀਆਂ ਜਿਹੀਆਂ ਇਹ ਗੱਲਾਂ ਵਿਚਾਰਨ ਵਾਲੀਆਂ ਆ। ਆਪਾਂ ਸਾਰੇ ਇਸ ਪਾਸੇ ਸਿਰਦ ਹੋਈਏ। ਸਭ ਨਾਲੋਂ ਜ਼ਿਆਦਾ ਇਹ ਦੋ ਕਾਰਜ ਜਿਹੜੇ, ਇੱਕ ਆਨੰਦ ਕਾਰਜ ਅਤੇ ਇੱਕ ਮਰਗ ਦਾ ਕਾਰਜ, ਇਹਨਾਂ ਦੋਵਾਂ ਦੇ ਉੱਤੇ ਸਭ ਨਾਲੋਂ ਜ਼ਿਆਦਾ ਆਪਾਂ ਗੁਰੂ ਜੀ ਤੋਂ ਬੇਮੁੱਖ ਹੋ ਕੇ ਕਰਮ ਕਰਦੇ ਹਾਂ। ਕੋਸ਼ਿਸ਼ ਕਰੀਏ ਆਪਾਂ ਆਪਣਾ ਪ੍ਰਚਾਰ, ਆਪਣੀ ਡਿਊਟੀ ਸਮਝੀਏ ਕਿ ਆਪਾਂ ਆਪਣਾ ਕੰਮ ਤਾਂ ਕਰ ਦਈਏ ਨਾ, ਜੇ ਹੁੰਦਾ ਦੇਖ ਰਹੇ ਹਾਂ ਤੇ ਉਹਨੂੰ ਨਾ ਕਰੀਏ। ਜੇ ਗ੍ਰੰਥੀ ਸਿੰਘ ਤੁਸੀਂ ਕ੍ਰਿਮੇਸ਼ਨ ਸੈਂਟਰ 'ਚ ਲੈ ਕੇ ਗਏ ਆ ਤੇ ਉੱਥੇ ਗਾਣੇ ਨਹੀਂ ਲੱਗ ਸਕਦੇ, ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਫਿਰ ਗ੍ਰੰਥੀ ਸਿੰਘ ਅਰਦਾਸ ਨਹੀਂ ਕਰੂਗਾ, ਫਿਰ ਤੁਸੀਂ ਆਪਣੀ ਅਰਦਾਸ ਕਰ ਲਿਓ? ਕਿਉਂ ਗ੍ਰੰਥੀ ਸਿੰਘ ਦੇ ਕੰਨਾਂ 'ਚ ਲਿਜਾ ਕੇ ਇਹ ਵਾਲੇ ਗਾਣੇ ਪਾ ਰਹੇ ਆ? ਤੁਸੀਂ ਆਪਣਾ ਕਰਮ ਹੋਰ ਬਣਾ ਰਹੇ। ਇਹ ਹੋਈਆਂ ਗੱਲਾਂ। ਉੱਥੇ ਜਾ ਕੇ ਜੇ ਅਰਦਾਸ ਕਰਾਉਣੀ ਆ, ਸੋਹਲਾ ਸਾਹਿਬ ਜੀ ਦਾ ਪਾਠ ਕਰਕੇ ਉੱਥੇ ਤਾਂ ਬੇਨਤੀ ਕਰਨੀ ਸੀ, ਵਾਹਿਗੁਰੂ ਜੀਓ ਇਸ ਸਰੀਰ 'ਚ ਵਿਚਰਦੇ ਇਸ ਜੀਵ ਆਤਮਾ ਕੋਲ ਬੜੀਆਂ ਗਲਤੀਆਂ ਹੋਈਆਂ, ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ, ਪਾਤਸ਼ਾਹ ਜੀਓ ਬਖਸ਼ ਲਿਓ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭਵ ਜਲ ਫੇਰਾ। ਅਤੇ ਉੱਥੇ ਪੰਜਾਬੀ ਗਾਣੇ ਲਾ ਲਾ ਕੇ ਕਹਿੰਦੇ ਜੀ ਸਾਡਾ ਬਾਬਾ ਜੀ ਗਾਣਾ ਸੁਣਦੇ ਹੁੰਦੇ ਸੀ ਤਾਂ ਹੁਣ ਤੁਸੀਂ ਵੀ ਸੁਣੋ ਜੀ। ਇਹ ਗੱਲਾਂ ਅਸੀਂ ਕਰਨੀਆਂ ਆ ਜੀ, ਇਹ ਗੱਲਾਂ ਸਾਨੂੰ, ਅਸੀਂ ਜ਼ਿੰਮੇਵਾਰ ਬਣਦੇ ਹਾਂ ਇਹ ਗੱਲਾਂ ਦੇ ਲਈ। ਇਹ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਆ, ਪਰ ਸਤਿਗੁਰ ਕੋ ਬੇਮੁੱਖ ਹੋ ਕੇ ਕਰਦੇ ਹਾਂ। ਅਸੀਂ ਕਰਮ ਨੂੰ ਪੁੱਛ ਕੇ ਧਰਮ ਕਰਨਾ ਚਾਹੁੰਦੇ ਹਾਂ। ਜਦੋਂ ਕਰਮ ਨੂੰ ਪੁੱਛ ਕੇ ਧਰਮ ਕਰਾਂਗੇ ਤਾਂ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜਦੋਂ ਧਰਮ ਨੂੰ ਪੁੱਛ ਕੇ ਕਰਮ ਕਰਾਂਗੇ ਫਿਰ ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ। ਵਾਹਿਗੁਰੂ ਜੀ ਇਸੇ ਕਰਮਾਂ ਨਾਲ ਮਿਲਾਉਣਾ ਸ਼ੁਰੂ ਕਰ ਦੇਣਗੇ। ਸੇਮ ਜਹਾਜ਼ ਆ, ਉਹਦੀ ਡਾਇਰੈਕਸ਼ਨ ਆ, ਦੂਜੇ ਪਾਸੇ ਨੂੰ ਜਾਂਦੀ ਆ ਜਾਂ ਇੱਧਰਲੇ ਪਾਸੇ ਨੂੰ ਜਾਂਦੀ ਆ। ਗੁਰੂ ਸਾਹਿਬ ਜੀ ਕਿਰਪਾ ਕਰਨ 10 ਮਿੰਟ ਪਏ ਆ, ਬੱਚਾ ਕੀਰਤਨ ਨਾਲ 10 ਮਿੰਟ ਕਰਕੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਗੁਰੂ ਘਰ ਦੇ ਹਜ਼ੂਰੀ ਜਥਿਆਂ ਦਾ। ਸਵੇਰ 10 ਵਜੇ ਤੋਂ ਲੱਗ ਕੇ ਹੁਣ ਤਾਂ ਆਪਣਾ ਕੀਤੇ ਹਾਜ਼ਰੀਆਂ ਭਰੀਆਂ ਹੈਗੀਆਂ। ਸਤਿਗੁਰਾਂ ਹੋਰ ਚੜ੍ਹਦੇ ਕਲਾ ਬਖਸ਼ੇ। ਆਨੰਦ ਕਾਰਜ ਦੇ ਸੰਬੰਧ 'ਚ ਵੀ ਬੇਨਤੀ ਕੀਤੀ ਗਈ ਪਰਿਵਾਰਾਂ ਨੂੰ। ਉਹਦਾ ਲੰਬੇ ਚਿਰ ਤੋਂ ਹਰੇਕ ਪਰਿਵਾਰ ਨੂੰ ਮੀਟਿੰਗ ਦੱਸਿਆ ਜਾਂਦਾ ਹੈਗਾ, ਫਿਰ ਵੀ ਕਈ ਵਾਰੀ ਕਈ ਬੱਚਿਆਂ ਤੱਕ ਮੈਸੇਜ ਨਹੀਂ ਜਾਂਦਾ ਹੈਗਾ, ਜਾਂ ਉਸ ਵੇਲੇ ਉਹ ਖਿਆਲ ਉਹਨਾਂ ਨੂੰ ਭੁੱਲ ਜਾਂਦਾ, ਬਿਜ਼ੀ ਹੁੰਦੇ ਆ। ਅਤੇ ਮੈਨੂੰ ਵੀ ਕਾਫੀ ਆਨੰਦ ਕਾਰਜ ਦੇ ਸੇਵਾਦਾਰਾਂ ਨੇ ਕਿਹਾ ਸੀਗਾ ਵੀ ਤੁਹਾਡੇ ਗਿਆਨੀ ਸਾਹਿਬ ਨੇ ਜ਼ਿਆਦਾ ਕਹਿ ਦਿੱਤਾ, ਲੋੜ ਨਾਲੋਂ ਇੱਕ ਵਾਰੀ ਕਹਿ ਦੇਣਾ ਚਾਹੀਦਾ ਸੀ। ਮੈਂ ਕਿਹਾ ਦੇਖੋ ਪਹਿਲਾਂ ਵੀ ਤਾਂ ਮੀਟਿੰਗਾਂ ਕੀਤੀਆਂ ਤੁਹਾਡੇ ਨਾਲ, ਫਿਰ ਵੀ ਨਹੀਂ ਕੋਈ ਸੁਣਨ ਨੂੰ ਤਿਆਰ ਤੁਸੀਂ ਹੈਗੇ, ਫਿਰ ਤੁਸੀਂ ਹੈਗੀਆਂ ਧੀਰਾਂ ਨੇ ਸਾਡੀਆਂ ਆਪਣੀਆਂ ਬਈ ਨਹੀਂ ਨੰਗੇ ਸਿਰ ਗੁਰਦੁਆਰਾ ਸਾਹਿਬ ਆਪਾਂ ਸਾਰਿਆਂ ਨੂੰ ਪਤਾ ਕਿਤੇ ਵੀ ਦੁਨੀਆਂ ਦੇ ਵਿੱਚ ਆਪਾਂ ਨਹੀਂ ਜਾਂਦੇ ਹੈਗੇ, ਸਹਿਜਧਾਰੀ ਰੁਮਾਲ ਲੈਂਦੇ ਹੈਗੇ ਆ। ਅਤੇ ਸਾਡੇ ਕਈ ਵਾਰੀ ਬੱਚੀਆਂ ਉਹਨਾਂ ਨੂੰ ਯਾਦ ਭੁੱਲ ਜਾਂਦਾ, ਜਾਂ ਨਹੀਂ ਕੋਈ ਪਰਿਵਾਰ ਦੇ ਬਜ਼ੁਰਗਾਂ ਨੂੰ ਚਾਹੀਦਾ ਹੁੰਦਾ ਸੀਨੀਅਰ ਸਾਡੀਆਂ ਮਾਤਾਵਾਂ ਨੂੰ ਵੀ ਉਹਨੂੰ ਯਾਦ ਕਰਾ ਦਿਆ ਕਰਨ। ਅਤੇ ਮੈਨੂੰ ਜਦੋਂ ਉਹਨੂੰ ਕਿਹਾ ਉਹਨੇ ਬੱਚੀ ਦਾ ਸਿਰ ਥੋੜ੍ਹਾ ਜਿਹਾ ਨੰਗਾ, ਅਤੇ ਮੈਂ ਨਿਗਾਹ ਮਾਰੀ ਅਤੇ ਬਹੁਤੀਆਂ ਬੱਚਿਆਂ ਦੇ ਸਿਰ ਨੰਗੇ ਸੀ, ਬਾਕੀਆਂ ਦੇ ਵੀ ਨੰਗੇ ਸੀ, ਕਿ ਆਨੰਦ ਕਾਰਜ ਦੇ ਨਹੀਂ ਸੀਗਾ ਨੰਗਾ, ਬਾਕੀਆਂ ਦੇ ਵੀ ਜਿਹੜੇ ਸੀਗੇ ਉਹ ਵੀ ਅੱਧੇ ਦੇ ਢਕੇ ਸੀਗੇ ਥੋੜ੍ਹਾ। ਉਸ ਵਿੱਚ ਜਿੱਦਾਂ ਆਨੰਦ ਕਾਰਜ ਹੁੰਦਾ ਥੋੜ੍ਹਾ ਜਿਹਾ ਉਦਣ ਖਿਆਲ ਰੱਖਿਆ ਕਰੋ, ਆਪਾਂ ਗੁਰਦੁਆਰਾ ਸਾਹਿਬ ਜਦ ਆਉਣਾ ਪੂਰਾ ਸਿਰ ਢਕਿਆ ਹੋਣਾ ਚਾਹੀਦਾ ਹੈਗਾ। ਅਤੇ ਹੁਣ ਸੰਦੇ ਪਾਠ ਆਰੰਭ ਹੋਣੇ ਹੈਗੇ ਆ, ਸਰਦਾਰ ਪਲਵਿੰਦਰ ਸਿੰਘ ਜੀ ਵਾਸੀ ਪਰਿਵਾਰ ਵੱਲੋਂ ਸ਼ੁਰੂ ਆਰੰਭ ਕਰਨ ਲੱਗੇ ਹੈਗੇ ਆ। ਅਤੇ ਲੰਡਨ ਦੇ ਜਾਣ ਲਈ 7 ਜੂਨ ਨੂੰ ਜਾਣੀਆਂ ਕੋਚਾਂ, ਅਤੇ ਜਿਹਨੇ ਜਾਣਾ ਹੈਗਾ ਨਾ ਆਪਣੇ ਥੱਲੇ ਅਜੀਤ ਸਿੰਘ ਪਾਲ ਖਾਦੋ ਜਾਂ ਥੱਲੇ ਸੇਵਾਦਾਰ ਮਿਊਜ਼ੀਅਮ ਦੇ ਬਾਹਰ ਬੈਠੇ ਹੁੰਦੇ ਆ, ਉਹਨਾਂ ਤੋਂ ਲਿਖਾ ਦਿਓ ਤਾਂ ਜੋ ਫਿਰ ਸਹੀ ਆਪਾਂ ਪ੍ਰਬੰਧ ਕਰ ਸਕੀਏ। ਅਗਲੇ ਹਫ਼ਤੇ ਅਖੰਡ ਪਾਠ ਦੀ ਸੇਵਾ ਜਿਹੜੀ ਹੈਗੀ ਆ ਉਹ ਸੰਗਤ ਵੱਲੋਂ ਹੈਗੀ ਆ, ਅਤੇ ਆਪਣੇ 1984 ਦੇ ਸ਼ਹੀਦਾਂ ਯਾਦ ਦੇ ਅਖੰਡ ਪਾਠ ਤੁਸੀਂ ਰਲ ਮਿਲ ਕੇ ਸੰਗਤ ਨੇ ਹੀ ਕਰਨੇ ਹੈਗੇ ਆ। ਅਤੇ ਸਾਰਿਆਂ ਨੂੰ ਬੇਨਤੀ ਹੈਗੀ ਆ ਸਾਰੇ ਆਪੋ ਆਪਣੀ ਰੋਲ ਜਿਹੜੀ ਹੈਗੀ ਆ ਅਜੀਤ ਸਿੰਘ ਪਾਸ ਜਾਂ ਸਾਡੇ ਗੁਰੂ ਘਰ ਦੇ ਵਜ਼ੀਰਾਂ ਪਾਸ ਲਿਖਾ ਦੇਣ, ਰਲ ਮਿਲ ਕੇ ਆਪਾਂ ਸਾਨੂੰ ਲਿਖਾ ਲੈਣਾ ਹੈਗਾ। ਅਤੇ ਸਨਿਚਰਵਾਰ ਨੂੰ ਸਾਡੇ ਪਰਿਵਾਰ ਵੱਲੋਂ ਸੰਦੇ ਪਾਠ ਜਿਹੜੇ ਆ ਰਖਾਏ ਜਾ ਰਹੇ ਹੈਗੇ ਆ। ਬੇਨਤੀ ਆ ਵੀ ਸਾਰਿਆਂ ਨੂੰ ਪ੍ਰੇਮੀਆਂ ਨੂੰ ਹਾਜ਼ਰੀ ਭਰਿਓ। ਅਤੇ ਇੱਕ ਮਨਜੀਤ ਸਿੰਘ ਗ੍ਰਹਿ ਵੀ ਸੰਦੇ ਪਾਠ ਹੋ ਰਹੇ ਹੈਗੇ ਆ, ਅਤੇ ਸ਼ਾਮ ਨੂੰ ਕੀਰਤਨ ਹੋਣਾ, ਐਤਵਾਰ ਨੂੰ ਅਖੰਡ ਪਾਠ ਦੇ ਭੋਗ ਪਾ ਜਾਣੇ ਹੈਗੇ ਆ। ਇਹ ਅਗਲੇ ਹਫ਼ਤੇ ਪ੍ਰੋਗਰਾਮ ਸੀਗੇ, ਅਤੇ ਆਓ ਆਪਾਂ ਰਲ ਮਿਲ ਕੇ ਸਾਰੇ ਹੁਣ ਸੰਦਾ ਪਾਠ ਸਰਵਣ ਕਰੀਏ। ਸਤਿਗੁਰੂ ਪਰਿਵਾਰ ਨੂੰ ਚੜ੍ਹਦੀਆਂ ਕਲੀਆਂ ਜਿਹਨੇ ਉਦਮ ਕੀਤਾ ਹੈਗਾ, ਆਪਾਂ ਕੋਈ ਵੀ ਕਾਰਜ ਆ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਕਰਨੇ ਹੈਗੇ ਆ। ਬਾਹਰ ਜਿਹੜੀਆਂ ਪਾਰਟੀਆਂ ਨੇ ਘੱਟ ਗਈਆਂ, ਅਜੇ ਵੀ ਥੋੜ੍ਹੀ ਥੋੜ੍ਹੀਆਂ ਹੋ ਰਹੀਆਂ, ਉਹ ਵੀ ਆਪਾਂ ਕੋਸ਼ਿਸ਼ ਕਰੀਏ ਰਲ ਮਿਲ ਕੇ ਸਾਰੇ, ਜਿੱਥੇ ਵੀ ਸਾਡੇ ਲੱਗਦਾ ਵੀ ਪੈਸੇ ਸਾਡੇ ਵੇਸਟ ਹੋ ਰਹੇ ਆ ਅਤੇ ਨਸ਼ੇ ਜਿਹੜੇ ਹੈਗੇ ਆ ਉੱਥੇ ਵਰਤ ਹੋ ਰਹੇ ਆ, ਉਹ ਚੀਜ਼ਾਂ ਜਾਂ ਜਿੱਥੇ ਘਟੀਆ ਗੀਤ ਲੱਗੇ ਹੈਗੇ ਆ ਉਹ ਆਪਾਂ ਪ੍ਰੋਗਰਾਮ 'ਤੇ ਖਤਮ ਹੀ ਕਰੀਏ। ਤੁਸੀਂ ਮੈਸੇਜ ਪਹੁੰਚਾਓ ਲੋਕਾਂ ਕੋਲ ਵੀ ਇਹ ਨਹੀਂ ਹੋਣੀ ਚਾਹੀਦੀ ਗੁਰਦੁਆਰੇ 'ਚ, ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈ ਕਰਿਆ ਕਰੀਏ। ਅਤੇ ਧੰਨਵਾਦ, ਸੰਦੇ ਪਾਠ ਆਰੰਭ ਹੋਣ ਲੱਗੇ ਹੈਗੇ ਆ, ਅਤੇ ਧੰਨਵਾਦ ਤੁਹਾਡਾ ਸੰਗਤਾਂ ਦਾ, ਰਲ ਮਿਲ ਕੇ ਆਪਾਂ ਸਾਰਿਆਂ ਨੇ ਇੱਕੋ ਨਿਸ਼ਾਨਾ ਚਾਹੀਦਾ ਵੀ ਸੋਹਣਾ ਸਮਾਜ ਬਣਾਉਣਾ ਅਤੇ ਆਪਣਾ ਜੀਵਨ ਸਫਲਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਪ੍ਰਭ ਦਾਤਾ ਦਾਤਾਰ ਪਰਿਓ ਜਾ ਚੁੱਕੀ ਇੱਕ ਸ਼ਰਣਾ।

ਗਿਆਨ ਸਵਾਏ ਨਾਨਕ ਕਉ ਨ ਸਿਜਈ ਬਿਨ ਨਾਮ ਪਾਤ ਜਾਈ ਅਸ਼ਪਦੀ ਦਸ ਵਸਤੂਲੇ ਪਾਤਸ਼ਾਹ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰ ਲੈ ਤਉ ਮੂੜਾ ਕਉ ਕਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰਾ ਜਾਕਾ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜੇ ਜਨ ਆਪਣਾ ਹੁਕਮ

ਮਾਨ ਸੋ ਮੋਨ ਸੋ ਨਰਕ ਪਾਤੀ ਹੋਵੇ ਸੋ ਹੋਵਤ ਨ ਸੁਹਾਨ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਤਨ ਪੂਮਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾ ਮੁਕਤ

ਲਾਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਬਹੁ ਲਸਕਰ ਮਨੁਖ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ। ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਬਸਵੰਤ। ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਇ ਤਿਸ ਕਰੈ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹਉ ਧਰੇ ਧਾਰੇ, ਸ਼ਰਮ ਪਾਵੈ ਸਗਲੇ ਬਿਸਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਧਰਵੈ, ਹਰ ਦਰਗਹਿ ਕਉ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਸਰਬ ਕੀਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਜਬ ਤਬ ਇਸ ਕਉ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨਹਿ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ। ਸਹਿਜ ਖਟੇ ਲਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਬਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕਉ ਰਾਜੈ, ਸੋਪਨ ਮਨੋਰਥ ਬ੍ਰਿਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਡ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਕਰਨ ਹਾਰ, ਇਸ ਕੈ ਹਾਥ ਖਾਂ ਵਿਚਾਰ। ਕੈਸੀ ਦ੍ਰਿਸ਼ਟ ਕਰੈ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਬੂਜੈ ਦੇਖੈ ਕਰੈ ਬਿਬੇਕ, ਆਪੇ ਏਕ ਆਪੇ ਅਨੇਕ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਨ ਵਿਸਥਾਰ, ਸਭ ਕਿਛ ਉਸ ਕਾ ਉਹ ਕਰਨੈ ਹਾਰ। ਉਸ ਤੇ ਪਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ। ਆਪਣੇ ਚਲਤ ਆਪ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ। ਮਨ ਮੈਂ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੈ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਨੀ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਨਾਨਕ ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ। ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮਹਿ ਪਾਏ। ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋ ਬਾਤ ਹੀਨ। ਸੰਤ ਕੇ ਹਤੇ ਕੋ ਕੋ ਰਖੇ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਸੰਤ ਨਾਨਕ ਸੰਤ ਸੰਗ ਨਿੰਦਕ ਪੀ ਤਰੈ। ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖਨ ਕਾਗ ਜਿਉ ਜਲਵੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ। ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ। ਸੰਤ ਦੁਖੀ ਕਾ ਥਾਉ ਨਾ ਕੋ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾ ਓਏ ਪੀ ਗਤ ਪਾਏ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕ ਨ ਪਾਈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ।
संत के दुखी को दान लागे, संत के दुखी को सब त्यागे, संत का दुखी महा अहंकारी, संत का दुखी सदा बेकारी, संत का दुखी जन्म मरे, संत की दुख ना सुख ते टरे, संत के दुखी को नाही ठाओ, नानक संत पावे ता लय मिलाए, संत का दुखी अद बीच ते टूटे, संत का दुखी किते काज ना पहुंचे, संत के दुखी का उद्यान परमाइय, संत का दुखी उजड़ पाइय, संत का दुखी अंतर ते थोथा, ज्यों सास बिना मृतक की लोथा, संत के दुखी की जड़ किछ नाहे, आपस आपन बीज आपे ही खाए, संत के दुखी को अवर न रखन हार, नानक संत पावे ता लय उबार, संत का दुखी ओ बिल लाए, ज्यों जल बिहून मछली तड़फड़ाए, संत का दुखी भूखा नहीं राजे, ज्यों पावक ईदन नहीं त्रापे, संत का दुखी छुटे अकेला, ज्यों बुआड़ तिल खेत माए दोहेला, संत का दुखी धर्म ते रहत, संत का दुखी सद मिथ्या कहत, कीर्तन निंदक का तुर ही पया, नानक जोत सुभावे सोई थिया, संत का दुखी बिगड़ रूप होए जाए, संत के दुखी को दरगह मिले सजाए, संत का दुखी सदा सहकाइय, संत का दुखी न मरे न जीवाइय, संत के दुखी की पुजे न आसा, संत का दुखी उठ चले निराशा, संत के दुख न त्रिष्ट कोए, जैसा पावे तैसा कोई होए, दया कीर्तना मेटै कोए, नानक जाने साचा सोए, सब कट तिसके होए, करने हार, सदा सदा तिसको नमस्कार, प्रभ की उस्तत करो दिन रात, तिसै त्यावो सास गिरास, सब कछ वरते तिसका किया, जैसा करे तैसा को थिया, आपन खेल आप करने हार, दूसर कौन कह विचार, जिसनू कृपा करे तिस आपन नाम दे, बड़ भागी नानक जा।

0: ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸੈ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਪ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੈ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਤਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ
1: ਸਹਿਜ ਸੁਹੇਲਾ ਫਲ ਮਸਕੀਨੀ

ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ ਨਿਹਾਲ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

प्रगट पुरख परवाह सब ठाई जानी है। दिन रैन अराध संभाले साह साह।

हम मूर्ख तुम चतुर सियाने तुम चतुर सियाने तुम सारे।

Bye.

Lua, Lua, Lua, Lua.

जन बिछड़िया चिरी मिलाना धन धन सतगुर दिन नाम दृढ़ाया जन नानक।

ਗੁਰ ਸਿੱਖ ਸਾਰ ਸੰਗ ਰੰਗ ਮੈਂ ਰੰਗੀਲੇ ਭੈ ਰੰਗ ਮੈਂ ਰੰਗੀਲੇ ਭੈ ਗੁਰ ਸਿੱਖ ਸਾਧ ਸੰਗ ਰੰਗ ਮੈਂ ਰੰਗ

ਹਰ ਕੇ ਲੋਗ ਰਾਮ ਜਨ ਨੀਕੇ ਭਾਗ ਹੀਨ ਨਾ ਸੁਖਾਏ ਜਿਉ ਜਿਉ ਰਾਮ ਕਹੇ ਜਨ ਉੱਚੇ ਜਿਉ ਜਿਉ ਰਾਮ ਕਹੇ ਜਨ ਉੱਚੇ ਨਰ ਨਿੰਦਕ ਦੰਸ ਲਗਾਏ ਨਰ ਨਿੰਦਕ ਦੰਸ ਲਗਾਏ ਹਰ ਜਨ ਰਾਮ

ਲਿਖ ਲਿਓ ਸਰੀਰ ਕਬੀਰ ਕਬੀਰ ਕੇ ਸੋ

ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ

Vai, tudo vai.

ਮਿਲ ਸਤ ਸੰਗਤ ਖੋਜ ਦਸਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ

ਦਿਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਅਰਦਾਸ ਕਿਉਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸਾ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਘਰ ਨੋ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ।

ਸਿੰਘਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ, ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ,

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਦਤਾਰ ਪਾਤਸ਼ਾਹ ਜੀਓ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਦਤਾਰ ਸਤਿਗੁਰੂ ਜੀਓ, ਆਪ ਜੀ ਨੇ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਸੰਗਤਾਂ ਨੇ ਰਲ ਮਿਲ ਕੇ ਹਰੀ ਜਸ ਗਾਇਨ ਕੀਤਾ ਹੈ ਦਤਾਰ ਪਾਤਸ਼ਾਹ। ਦਿਨ ਵਿੱਚ ਸ੍ਰੀ ਸਹਿਜ ਪਾਠ ਦੇ ਵਿੱਚੋਂ ਗੁਰਬਾਣੀ ਪੜ੍ਹੀ ਗਈ, ਸੋਦਰ ਦੇ ਪਾਠ ਹੋਏ ਉਪਰੰਤ ਕੀਰਤਨ ਹੋਇਆ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਆਪ ਜੀ ਦੀ ਸੇਵਾ 'ਚ ਵਿਚਰਦਿਆਂ ਗਾਇਨ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਸਾਸ ਸਾਸ ਹਮ ਪੂਲਣ ਹਾਰੇ, ਤੁਮ ਸਮਰੱਥ ਅਗਣ ਤੇ ਅਪਾਰੇ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ। ਅੱਗੇ ਤੋਂ ਸੋਝੀ ਦੇਣੀ ਗੁਰਬਾਣੀ ਦਾ ਕੀਰਤਨ ਦਾ ਰਸ ਬਖਸ਼ਿਸ਼ ਕਰਨਾ, ਨਾਮ ਬਾਣੀ ਦੇ ਨਾਲ ਜੋੜਨਾ ਸੱਚੇ ਸਤਿਗੁਰੂ ਜੀਓ, ਰਹਿਤ ਬਹਿਤ ਵਿੱਚ ਕਿਰਪਾ ਕਰਨਾ, ਕੁਰਹਿਤਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ, ਪੰਥ ਦੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨੀ ਦਤਾਰ ਸਤਿਗੁਰੂ ਜੀਓ। ਦਤਾਰ ਪਾਤਸ਼ਾਹ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਤਨ ਮਨ ਧਨ ਕਰਕੇ

ਸੇਵਾ ਕੀਤੀ ਹੈ, ਸਾਰਿਆਂ ਦੀ ਸੇਵਾ ਸਾਹੇ ਪਾਉਣੀ, ਤਿਲ ਫੁੱਲ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਸਤ ਸੰਤੋਖ ਦਇਆ ਧਰਮ ਬਖਸ਼ਿਸ਼ ਕਰਨਾ, ਸੱਚੇ ਪਾਤਸ਼ਾਹ ਜੀਓ ਪਰਿਵਾਰਾਂ 'ਚ ਸੁੱਖ ਸ਼ਾਂਤੀ ਦੇਣੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਤਾਰ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਰਜੀਤ ਕੌਰ ਜੀ ਦੇਗ ਵਾਸਤੇ 5 ਪਾਉਂਡ, ਸਰਦਾਰ ਦਲਜੀਤ ਸਿੰਘ ਬੀਬੀ ਗਿਆਨ ਕੌਰ ਵੱਲੋਂ ਲੰਗਰਾਂ ਵਾਸਤੇ 21 ਪਾਉਂਡ, ਕਮਾਈ ਵਿੱਚ ਵਾਧੇ ਦੀ ਅਰਦਾਸ ਬੇਨਤੀ ਦਤਾਰ ਸਤਿਗੁਰੂ ਜੀਓ, ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਅਰਦਾਸ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਸੱਚੇ ਪਾਤਸ਼ਾਹ ਜੀਓ ਦਤਾਰ ਪਾਤਸ਼ਾਹ ਸਾਰੇ ਸੰਸਾਰ ਦੇ

ਕਿਰਪਾ ਕਰਨੀ ਪਾਤਸ਼ਾਹ ਜੀਓ, ਸੁੱਖ ਸ਼ਾਂਤੀ ਵਰਤਾਉਣੀ ਸੱਚੇ ਪਾਤਸ਼ਾਹ। ਨਤਾਰ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਪਵਿੱਤਰ ਹੁਕਮਨਾਮਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੁਹਰਾ ਆਗਿਆ ਪਈ ਅਕਾਲ ਕੀ।

ਸਤਿਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹੋਵੈ ਸਿਵਤਖ ਸਮ ਦੇ ਨੁਰਿਆਰਸੋਂ

ਵਾਹਿਗੁਰੂ ਸਾਹਿਬ ਜੀ ਸੋਹਲਾ ਰਾਗ ਗੋੜ ਦੀਪ ਕੀ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤੀ ਆਖੀਐ ਕਰਤੇ ਕਾਹੋਇ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਓ ਮੇਰੇ ਨਰ ਪਉ ਕਾ ਸੋਹਿਲਾ ਹਉ ਵਾਦ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤਨੇ ਜੀਅੜ ਸੰਭਾਲੇ ਦੇਖੇਗਾ ਦੇਵਨਹਾਰ ਤਿਰਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਸੀਸੜੀਆਂ ਜੋ ਹੋਇ ਸਹਿ ਸੋ ਮੇਲ ਘਰ ਘਰ ਹੋ ਪਹੁੰਚਿਆ ਸਦਰੇ ਨੇਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੀਵਾਨ ਰਾਗਾ ਸਮ ਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜਕਰ ਕਰਤੇ ਕੀਰਤ ਹੋਏ ਸੋ ਕਹਿ ਰਾਖ ਵਡਾਈ ਤੁਇ ਰਹਾਉ ਵਿਸੇ ਚਸਿਆ ਘੜੀਆ ਪੈਰਾ ਤਿੱਤੀ ਵਾਰੀ ਮਾਹੋਆ ਸੂਰਜ ਕੁਰਤ ਨੇਕ ਨਾਨਕ ਅਤੇ ਕੀ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦੀਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਾਉਣ ਚੋਰੋ ਕਰੇ ਸਗਮਨਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਨਾ ਤੇਰੀ ਆਰਤੀ ਅਨਹਤਾ ਸਦਵਾ ਜਨ ਤੇਰੀ ਰਹਾਓ ਸਹਿਸਤਵ ਨੈਨ ਨੈਨ ਹੈ ਤੋਏ ਕਉ ਸਹਿ ਸੂਰਤ ਨਾਨਕ ਤੋਏ ਸਹਿਸ ਪਦ ਵਿਮ ਨਾਨਕ ਪਦ ਗੰਧ ਬਿਨ ਸਾਸਤਾ ਗੰਧ ਦੇ ਵਿਚਲ ਤਮੋਹੀ ਸਾਮੈ ਜੋ ਜੋ ਤੈ ਸੋਏ ਤਿਹ ਦੇ ਚਨਨ ਸਾਮੈ ਚਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਰਮ ਕਰਾਂ ਦੁਲੋਵਤ ਮਣੋ ਅਨ ਦਿਨੋ ਮੁਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਜਲਿਪਨ ਵੱਡਾ ਹੈ ਕੰਡੋ ਉਤਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਰੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਾ ਚੁਬੈ ਦੁੱਖ ਪਾਵੈ ਜਮਕਾਰ ਸਾਹਿਬ ਸੇ ਡੰਡਾ ਹੈ ਹਰ ਜਨ ਹਰ ਹਨਾ ਸਮਾਣੇ ਦੁਖ ਜਨ ਮਨ ਪਉ ਖੰਡਾ ਹੈ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਭ ਖੰਡ ਬ੍ਰਹਿਮੰਡਾ ਹੈ ਹਮ ਗਰੀ ਮਸਕੀਨ ਪ੍ਰਾ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਟੇਕੈ ਹਰਨਾਮੇ ਹੀ ਸੁਰਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨ ਵਿਆਪੇ ਚਿੰਤਾ। ਸੋ ਬੇਨਤੀ ਹੈ ਨੰਬਰ ਵਨ ਹਾਲ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਅੰਮ੍ਰਿਤਪਾਨ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ।

Why should the white,

Vai por baixo.

ਮੇਲ ਵਿਖ ਸਭ ਹਿਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਉਸ ਅੰਤਰ ਨਾਮ

Why,

ਮਾਂ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ, ਮੁੜ ਕੇ ਫਿਰ ਦਾਸ ਅਨਾਊਂਸਮੈਂਟ ਕਰਨ ਲੱਗਾ ਹੈ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੈ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਵ ਜਲ ਵਿੱਚੋਂ ਕੱਢ ਕੇ।

ਵਿੱਚ ਦੁੱਖ ਸਵਾਇਆ ਜਮ ਦੰਡ ਸਿਰੋਂ ਨਾ ਉਤਰੈ ਦੁਰਜਨ ਸਾਕਤ ਦੁਰਜਨ ਜਨਮ ਗਵਾਇਆ।

ਸੱਚ ਸ਼ਬਦ ਦੇ ਮੁਕਤ ਕਰਾਇਆ ਪਹੋ ਭਗਤ

ਪਰ ਦਰੋਹੀ ਠਗ ਮਾਇਆ ਰਾਮ ਵੜ ਪਾਗੀ ਗੁਰ ਪਾਇਆ ਮੇਰੀ ਜੰਦੜੀਏ ਗੁਰਪੂਰੇ ਗਤ ਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ।

Bye.

Hey!